0: ਹਾਂਜੀ ਦੋਸਤੋ, ਆਈ ਹੋਪ ਤੁਸੀਂ ਸਾਰੇ ਸਾਨੂੰ ਸੁਣ ਸਕ ਰਹੇ ਹੋ ਆਪਣੇ ਸ਼ੋਅ ਅੱਜ ਰੇਡੀਓ ਐਡਲੇ ਦੇ ਵਿੱਚ, ਆਪਣਾ ਮੇਲਾ ਪੰਜਾਬੀ ਸ਼ੋਅ। ਅਤੇ ਆਈ ਹੋਪ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਸਾਡੇ ਤੋਂ ਥੋੜ੍ਹੀ ਬਹੁਤਾ ਸੌਂਗਸ ਵਿੱਚ ਐਰਰ ਹੋ ਰਹੀ ਆ, ਅਤੇ ਐਰਰ ਦੇ ਚਲਦੇ ਆਪਾਂ ਆਪਣਾ ਫਸਟ ਜਿਹੜਾ ਸੌਂਗ ਆ ਉਹ ਪਲੇ ਕਰ ਨਹੀਂ ਹੋਇਆ ਸਾਡੇ ਤੋਂ। ਲੇਕਿਨ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਗਾਣੇ ਫਿਕਸ ਕਰਨ ਨੂੰ। ਆਪਾਂ ਗੱਲਾਂ ਪਤਾ ਕਰਨ ਆਏ ਸੀਗੇ ਬਹੁਤ ਦਿਨਾਂ ਬਾਅਦ, ਅਤੇ ਤੁਹਾਨੂੰ ਆਪਾਂ ਦੱਸਿਆ ਸੀਗਾ ਕਿ ਅੱਜ ਮੈਂ ਇਨਾਮੀਤ ਅਤੇ ਮੇਰੇ ਨਾਲ ਪਰਮਜੀਤ ਨੇ, ਅਤੇ ਪਰਮਜੀਤ ਨੇ ਦੱਸਿਆ ਸੀਗਾ ਕਿ ਸਾਡੇ ਨਾਲ ਅੱਜ ਇੱਕ ਬਹੁਤ ਸਪੈਸ਼ਲ ਗੈਸਟ ਵੀ ਆਏ ਆ ਸਟੂਡੀਓ ਦੇ ਵਿੱਚ, ਅਤੇ ਆਪਾਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨਾ ਸ਼ੁਰੂ ਕਰਦੇ ਹਾਂ ਜਦੋਂ ਤੱਕ ਮੈਂ ਸੌਂਗਸ ਫਿਕਸ ਕਰਦੀ ਹਾਂ। ਪਰਮਜੀਤ, ਤੁਸੀਂ ਆਪਣੇ ਗੈਸਟ ਨੂੰ ਪਲੀਜ਼ ਇੰਟਰੋਡਿਊਸ ਕਰੋਗੇ?
1: ਹਾਂਜੀ ਜ਼ਰੂਰ। ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਰਵਿੰਦਰ ਰੋਜ਼ੀ ਜੀ, ਜਿਹੜੇ ਕਿ ਔਨਲਾਈਨ ਬਿਜ਼ਨਸ ਕਰਦੇ ਆ ਫਿਲਹਾਲ। ਥੋੜ੍ਹੀ ਜਿਹੀ ਆਪਾਂ ਉਹਨਾਂ ਤੋਂ ਪੁੱਛਾਂਗੇ ਕਿ ਥੋੜ੍ਹਾ ਜਿਹਾ ਆਪਣਾ ਇੰਟਰੋਡਕਸ਼ਨ ਦਿਓ, ਤੁਸੀਂ ਜਿਹੜੇ ਸਰੋਤੇ ਸੁਣ ਰਹੇ ਹੋ ਤੁਸੀਂ ਆਪਣੇ ਬਾਰੇ ਦੱਸੋ।
2: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਥੈਂਕ ਯੂ ਵੈਰੀ ਮੱਚ ਪਰਮਜੀਤ ਐਂਡ ਇਨਾਮੀਤ ਫੋਰ ਇਨਵੀਟੇਸ਼ਨ ਮੀ, ਅਤੇ ਥੈਂਕ ਯੂ ਰੇਡੀਓ 101.5 ਮੈਨੂੰ ਇਨਵੀਟੇਸ਼ਨ ਦੇਣ ਲਈ। ਇਹ ਮੇਰੇ ਲਈ ਬੜਾ ਪ੍ਰਾਊਡ ਮੂਮੈਂਟ ਆ, ਮੈਂ ਅੱਜ ਇੱਥੇ ਆ ਕੇ ਗੱਲ ਕਰ ਰਹੀ ਹਾਂ ਸਾਰਿਆਂ ਨਾਲ ਲਾਈਵ। ਮੇਰਾ ਨਾਮ ਰਵਿੰਦਰ ਕੌਰ, ਮੇਰਾ ਨਿੱਕ ਨੇਮ ਰੋਜ਼ੀ ਆ ਜਿਵੇਂ ਪਰਮਜੀਤ ਨੇ ਦੱਸਿਆ। ਮੈਂ ਐਡਲੇਡ ਆਸਟ੍ਰੇਲੀਆ ਤੋਂ, ਮੈਨੂੰ ਤਕਰੀਬਨ 17 ਸਾਲ ਹੋ ਗਏ ਇੱਥੇ ਐਡਲੇਡ ਵਿੱਚ ਆਇਆ ਨੂੰ, ਅਤੇ ਮੋਸਟ ਹਾਫ ਆਫ ਮਾਈ ਜਿਹੜੀ ਲਾਈਫ ਆ ਉਹ ਐਡਲੇਡ ਦੇ ਵਿੱਚ ਹੀ ਹੈ ਨਾ ਸਾਰੀ ਗੁਜ਼ਰੀ ਹੈ ਨਾ। ਅਤੇ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਇੱਥੇ ਐਡਲੇਡ ਵਿੱਚ 2009 ਵਿੱਚ ਹੋਈ। ਮੈਂ ਐਜ਼ ਏ ਸਪਾਊਸ ਆਈ ਇੱਥੇ, ਕਿਉਂਕਿ ਮੇਰੇ ਹਸਬੈਂਡ ਪਹਿਲਾਂ ਇੱਥੇ ਸਟੱਡੀ ਵੀਜ਼ੇ 'ਤੇ ਸੀਗੇ, ਅਤੇ ਫਿਰ ਜਦੋਂ ਤੁਹਾਨੂੰ ਪਤਾ ਜਦੋਂ ਅਪ ਐਂਡ ਡਾਊਨਸ ਹੁੰਦੇ ਨੇਗੇ ਹੈ ਨਾ ਫੈਮਲੀ, ਜਦੋਂ ਨਵੀਂ ਲਾਈਫ ਸ਼ੁਰੂ ਕਰਦੇ ਹਾਂ ਆਫਟਰ ਮੈਰਿਜ।
1: ਹਾਂਜੀ ਹਾਂਜੀ।
2: ਅਤੇ ਤੁਸੀਂ ਇਮੈਜਿਨ ਕਰ ਹੀ ਸਕਦੇ ਹੋਵੋਗੇ, ਕਿਉਂਕਿ ਉਦੋਂ ਇੱਥੇ ਇੰਨੀ ਜ਼ਿਆਦਾ ਪੰਜਾਬੀ ਕਮਿਊਨਿਟੀ ਵੀ ਨਹੀਂ ਸੀਗੀ ਜਦੋਂ ਆਪਾਂ 9 ਦੇ ਵਿੱਚ ਆਏ, ਹੈ ਨਾ।
1: ਹਾਂਜੀ, ਮੈਂ ਤੁਹਾਨੂੰ ਐਕਚੁਅਲੀ ਪੁੱਛਣਾ ਹੀ ਸੀ ਕਿ ਤੁਸੀਂ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਏ ਸੀਗੇ, ਕਿਹੜੇ ਸਨ 'ਚ ਆਏ ਸੀ, ਕਿੱਦਾਂ ਤੁਹਾਡਾ ਉਹ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਰੋਤਿਆਂ ਨੂੰ।
2: ਹਾਂਜੀ, ਮੈਂ 9 ਦੇ ਵਿੱਚ ਆਈ ਸੀ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਵਾ। ਮੇਰੇ ਹਸਬੈਂਡ 2007 ਦੇ ਵਿੱਚ ਇੱਥੇ ਮੂਵ ਹੋਏ ਸੀ ਐਜ਼ ਅ ਸਟੂਡੈਂਟ, ਫਿਰ ਆਫਟਰ ਮੈਰਿਜ ਮੈਂ ਐਜ਼ ਅ ਸਪਾਊਸ ਆਈ ਇੱਥੇ। ਅਤੇ ਤੁਹਾਨੂੰ ਪਤਾ ਜਦੋਂ ਐਜ਼ ਏ ਸਟੂਡੈਂਟ ਆਉਂਦੇ ਹਾਂ ਤਾਂ ਕਿੰਨੀ ਸਟਰਗਲ ਲਾਈਫ ਹੁੰਦੀ ਆ, ਸਾਰੇ ਇਸ ਫੇਸ ਦੇ ਥਰੂ ਗਏ ਹੀ ਹੋਵਾਂਗੇ ਆਪਾਂ।
1: ਹਾਂਜੀ ਹਾਂਜੀ, ਉਹ ਤਾਂ ਹੈ। ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਆਪਣੀ ਡਿਫਰੈਂਟ ਲਾਈਫ ਹੁੰਦੀ ਆ, ਜਦੋਂ ਆਪਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਆਉਂਦੇ ਹਾਂ ਉਹ ਟੋਟਲੀ ਡਿਫਰੈਂਟ ਹੁੰਦਾ ਆ। ਤੁਹਾਨੂੰ ਲਾਈਕ ਉਦੋਂ ਆ ਕੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲਾਈਕ ਫੇਸ ਕਰਨੀਆਂ ਪਈਆਂ ਐਜ਼ ਏ ਸਟੂਡੈਂਟ, ਜਾਂ ਤੁਹਾਨੂੰ ਕੀ ਤੁਸੀਂ ਇੰਡੀਆ ਦੇ ਵਿੱਚ ਇੰਡੀਆ ਤੋਂ ਆ ਕੇ ਇੱਥੇ ਮਿਸ ਕੀਤਾ?
2: ਦੇਖੋ, ਪਹਿਲਾਂ ਤਾਂ ਟੋਟਲੀ ਨਵੀਂ ਕੰਟਰੀ, ਨਵਾਂ ਦੇਸ਼ ਹੈ ਨਾ, ਸਪੈਸ਼ਲੀ ਨਵੀਂ ਭਾਸ਼ਾ, ਠੀਕ ਆ, ਕਿਉਂਕਿ ਆਪਾਂ ਪੰਜਾਬੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਅਤੇ ਮੋਸਟ ਆਫ ਜਿਹੜੀ ਆਪਣੀ ਏਜ ਜਨਰੇਸ਼ਨ ਆ ਉਸ ਟਾਈਮ ਗੌਰਮੈਂਟ ਸਕੂਲਾਂ ਦੇ ਵਿੱਚ ਪੜ੍ਹ ਕੇ ਆਈ ਹੋਈ ਹੈ। ਪਹਿਲੀ ਤਾਂ ਲੈਂਗੁਏਜ ਬੈਰੀਅਰ ਸਭ ਤੋਂ ਜ਼ਿਆਦਾ ਸੀ, ਠੀਕ ਆ, ਜਦੋਂ ਮੂਵ ਹੋਏ ਹੈ ਨਾ ਇੱਥੇ। ਫਿਰ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕੀਤੀ, ਆਪਣੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਆਪਣੀ ਜੋਬ ਸਟਾਰਟ ਕੀਤੀ, ਹੈ ਨਾ। ਪਹਿਲਾਂ ਤਾਂ ਗੱਲ ਆ, ਬਟ ਸਟਿਲ ਕਿਤੇ ਨਾ ਕਿਤੇ ਆਪਾਂ ਆਪਣਾ ਪੰਜਾਬ ਮਿਸ ਕਰਦੇ ਹੁੰਦੇ ਜਦੋਂ ਆਪਾਂ ਇੱਥੇ ਮੂਵ ਹੁੰਦੇ ਹਾਂ। ਅਤੇ ਉੱਦਾਂ ਹੀ ਮੈਂ ਵੀ ਸੀਗੀ, ਹੈ ਨਾ, ਬਾਕੀ ਸਾਰਿਆਂ ਦੇ ਵਿੱਚੋਂ। ਬਟ ਉਦੋਂ ਉਸ ਟਾਈਮ ਦੇ ਵਿੱਚ ਇੰਨੀ ਪੰਜਾਬੀ ਕਮਿਊਨਿਟੀ ਇੱਥੇ ਹੈ ਨਹੀਂ ਸੀਗੀ, ਹੈ ਨਾ। ਕੁਛ ਕੁ ਗੁਰਦੁਆਰਾ ਸਾਹਿਬ ਆਪਣਾ ਮੇਨ ਹੁੰਦਾ ਸੀਗਾ ਉਸ ਟਾਈਮ 'ਤੇ, ਆਪਾਂ ਇੱਥੇ ਸਾਰੇ ਮਿਲਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਹੈ ਨਾ। ਅਤੇ ਮੋਸਟਲੀ ਆਪਣਾ ਗੈਟ ਟੂਗੈਦਰ ਉੱਥੇ ਸੀਗਾ, ਕਿਉਂਕਿ ਜ਼ਿਆਦਾ ਫੈਮਿਲੀ ਫਰੈਂਡਸ ਕੁਛ ਇੱਦਾਂ ਦਾ।
1: ਹਫ਼ਤੇ ਬਾਅਦ ਗੁਰਦੁਆਰੇ ਜਾਣਾ ਇੱਦਾਂ ਲੱਗਣਾ ਕਿ ਇੰਡੀਆ ਵਾਂਗੂ ਮਹਿਸੂਸ ਹੁੰਦਾ ਸੀ ਕਿ ਆਪਾਂ ਇੰਡੀਆ ਦੇ ਵਿੱਚ ਹੀ ਵਾਪਸ ਆ ਗਏ ਹਾਂ, ਉੱਥੇ ਸਾਰੇ ਇੰਡੀਅਨ ਚਿਹਰੇ ਦੇਖਣ ਨੂੰ ਮਿਲਦੇ ਸੀਗੇ। ਹਾਂਜੀ,
2: ਅਤੇ ਬਸ ਉਦੋਂ ਹੌਲੀ ਹੌਲੀ ਫਿਰ ਮੈਂ ਜੋਬ ਸਟਾਰਟ ਕੀਤੀ ਆਪਣੇ ਹਸਬੈਂਡ ਦੇ ਨਾਲ ਹੀ। ਫਿਰ ਮੈਨੂੰ ਲੱਗਿਆ ਵੀ, ਕਿਉਂਕਿ ਉਹ ਸੀਜ਼ਨਲ ਵਰਕ ਹੁੰਦਾ ਸੀਗਾ, ਦੈਨ ਆਈ ਸਟਾਰਟਡ ਵਰਕਿੰਗ ਇਨ ਆ ਹੈਲਥ ਕੇਅਰ ਸੈਕਟਰ ਦੇ ਵਿੱਚ, ਏਜ ਕੇਅਰ 'ਚ ਕੰਮ ਕੀਤਾ। ਅਤੇ ਫਿਰ ਮੇਰਾ ਬੇਟਾ ਬੋਰਨ ਹੋਇਆ 2010 ਦੇ ਵਿੱਚ, ਠੀਕ ਆ ਜੀ। ਮੇਰਾ ਮਤਲਬ
1: ਆਸਟ੍ਰੇਲੀਆ
2: 'ਚ ਬੋਰਨ ਹੋਇਆ। ਹਾਂਜੀ, ਠੀਕ ਆ ਜੀ। ਜਦੋਂ ਉਹ ਬੋਰਨ ਹੋਇਆ ਤਾਂ ਫਿਰ ਤੁਹਾਨੂੰ ਪਤਾ ਐਜ਼ ਏ ਪੇਰੈਂਟ ਆਪਣੀ ਇੱਕ ਨਵੀਂ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ, ਠੀਕ ਆ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਮੈਨੂੰ ਉਹਨੂੰ ਵੀ ਟਾਈਮ ਦੇਣਾ ਪੈਣਾ, ਬਟ ਫਾਈਨੈਂਸ਼ਲੀ ਕੰਡੀਸ਼ਨ ਆਪਣੇ ਸਾਰਿਆਂ ਦੀ ਉਦੋਂ ਸਟੇਬਲ ਨਹੀਂ ਸੀਗੀ, ਹੈ ਨਾ, ਬਟ ਕੰਮ ਵੀ ਬਹੁਤ ਜ਼ਰੂਰੀ ਸੀ ਨਾਲ ਦੀ ਨਾਲ।
1: ਅਤੇ
2: ਫਿਰ ਮੇਰੇ ਮਦਰ ਇਨ ਲਾਅ ਆਏ, ਫਿਰ ਹੌਲੀ ਹੌਲੀ ਮੈਂ ਵੀ ਕੰਮ 'ਤੇ ਜਾਣਾ ਸ਼ੁਰੂ ਕੀਤਾ। ਬਟ ਲਾਈਫ ਵਾਜ਼ ਨੋਟ ਦੈਟ ਈਜ਼ੀ ਹੀਅਰ, ਹੈ ਨਾ। ਫਿਰ ਤੁਹਾਨੂੰ ਪਤਾ ਪਰਮਾਨੈਂਟ ਰੈਜੀਡੈਂਸੀ ਦੇ ਚੱਕਰ, ਫਿਰ ਹੌਲੀ ਹੌਲੀ ਆਪਣਾ ਉਹਦੇ ਬੀਨ ਥਰੂ ਗਏ, ਅਤੇ ਫਿਰ ਉਸ ਤੋਂ ਬਾਅਦ ਫਿਰ ਹਾਊਸਿੰਗ, ਹੈ ਨਾ, ਜਿਵੇਂ ਸਾਰਿਆਂ ਦਾ ਇੱਥੇ ਹੁੰਦਾ ਵਾ, ਪਹਿਲਾਂ ਆਪਾਂ ਮਾਈਗ੍ਰੇਟ ਹੋ ਜਾਂਦੇ ਹਾਂ, ਫਿਰ ਆਪਣਾ ਪਰਮਾਨੈਂਟ ਰੈਜੀਡੈਂਸੀ, ਦੈਨ ਆਫਟਰ ਦੈਟ ਉਸ ਤੋਂ ਬਾਅਦ ਆਪਣੀ ਹਾਊਸਿੰਗ, ਐਵਰੀਥਿੰਗ।
1: ਹਾਂਜੀ, ਸਟੈਪ ਬਾਈ ਸਟੈਪ ਸਟਰਗਲ ਚੱਲਦਾ ਹੀ ਰਹਿੰਦਾ। ਤੁਸੀਂ ਜਿਸ ਤਰ੍ਹਾਂ ਆਸਟ੍ਰੇਲੀਆ 'ਚ ਆਏ ਸੀ, ਸਭ ਤੋਂ ਪਹਿਲਾਂ ਕਿਹੜੀ ਜੋਬ ਤੁਸੀਂ ਸਟਾਰਟ ਕੀਤੀ ਸੀਗੀ?
2: ਮੈਂ ਸਭ ਤੋਂ ਪਹਿਲਾਂ ਆਪਣੇ ਹਸਬੈਂਡ ਜੋਬ ਕਰਦੇ ਸੀਗੇ, ਇਟ ਕਾਲ ਐਬਲੋਨੀ ਫਿਸ਼ ਫੈਕਟਰੀ ਇੱਥੇ ਐਡੀਲੇਡ ਦੇ ਵਿੱਚ ਹੀ ਆ
0: ਤੇ
2: ਮੈਂ ਉਹਨਾਂ ਨਾਲ ਜੋਬ ਸਟਾਰਟ ਕੀਤੀ ਉਹ ਸੀਜ਼ਨਲ ਵਰਕ ਹੁੰਦਾ ਸੀ ਸਮਰ ਦੇ ਵਿੱਚ ਕਾਫੀ ਹੁੰਦਾ ਸੀ ਪਰ ਵਿੰਟਰ ਦੇ ਵਿੱਚ ਉਹ ਬਹੁਤ ਕੁਆਇਟ ਹੋ ਜਾਂਦਾ ਸੀਗਾ ਮੈਂ ਉੱਥੇ ਪਹਿਲੇ 2 ਸਾਲ ਆਪਣਾ ਕੰਮ ਕੀਤਾ ਆਪਣੇ ਹਸਬੈਂਡ ਦੇ ਨਾਲ ਮੇਰਾ ਬੇਟਾ ਵੀ ਉਸੇ ਟਾਈਮ ਦੇ ਵਿੱਚ ਬੋਰਨ ਹੋਇਆ ਵਾ ਤੇ ਫਿਰ ਮੈਂ ਉਸ ਤੋਂ ਬਾਅਦ 2012 ਦੇ ਵਿੱਚ ਫਿਰ ਮੈਂ ਸਟਾਰਟ ਵਰਕਿੰਗ ਇਨ ਏਜ ਕੇਅਰ ਕਿਉਂਕਿ ਫਿਰ ਸੀਜ਼ਨਲ ਵਰਕ ਦੇ ਨਾਲ ਸਾਡਾ ਗੁਜ਼ਾਰਾ ਨਹੀਂ ਚੱਲਦਾ ਸੀਗਾ ਅਤੇ ਫਿਰ ਉਦੋਂ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਹੈਲਥ ਕੇਅਰ ਇੰਡਸਟਰੀ ਪੋਪੂਲਰ ਸੀਗੀ ਜਿਵੇਂ ਅੱਜ ਕੱਲ੍ਹ ਟਰੱਕਿੰਗ ਪੋਪੂਲਰ ਆ ਨਰਸਿੰਗ ਪੋਪੂਲਰ ਆ ਉਸ ਟਾਈਮ ਇਹੀ ਪੋਪੂਲਰ ਸੀ ਨਾ ਸਾਡੇ ਟਾਈਮ ਦੇ ਵਿੱਚ
0: ਹਾਂਜੀ ਆਈ ਥਿੰਕ ਮੋਸਟਲੀ ਜਿਹੜੇ ਬੋਇਜ਼ ਆਏ ਸੀਗੇ ਸਟੂਡੈਂਟ ਉਹ ਟੈਕਸੀ ਚਲਾਉਂਦੇ ਸੀ ਤੇ ਕੁੜੀਆਂ ਨੇ ਏਜ ਕੇਅਰ ਕੀਤਾ ਉਸ ਟਾਈਮ ਤੇ ਹਾਂ ਉਹ ਜਿੱਦਾਂ ਕਹਿ ਲਓ ਕਿ ਟ੍ਰੈਂਡ ਜਿਹਾ ਹੀ ਚੱਲਿਆ ਹੋਇਆ ਸੀ ਕਿ ਸਾਰੇ ਇੰਡੀਅਨਸ ਏਜ ਕੇਅਰ ਕਰ ਰਹੇ ਮੁੰਡੇ ਟੈਕਸੀਆਂ ਚਲਾ ਰਹੇ ਆ
2: ਹਾਂਜੀ ਜਿਵੇਂ ਹੁਣ ਟਰੱਕਿੰਗ ਆ ਗਈ ਆ ਤੇ ਆਪਣੀ ਨਰਸਿੰਗ ਆ ਗਈ ਆ ਦੋਨੇ
0: ਹਾਂਜੀ ਹਾਂਜੀ ਚਲੋ ਸਾਨੂੰ ਵਧੀਆ ਲੱਗਿਆ ਤੁਹਾਡੇ ਨਾਲ ਇੰਨਾ ਕੁ ਤੁਹਾਡੀ ਤੁਸੀਂ ਜਿਹੜੀ ਆਪਣੀ ਇੰਟਰੋਡਕਸ਼ਨ ਦਿੱਤੀ ਆ ਹੁਣ ਅਸੀਂ ਇਨ ਬਿਟਵੀਨ ਸਾਡੇ ਪ੍ਰੋਗਰਾਮ ਦੇ ਵਿੱਚ ਇੱਦਾਂ ਹੁੰਦਾ ਕਿ ਆਪਾਂ ਗਾਣਾ ਪਲੇ ਕਰਨਾ ਆ ਆਪਾਂ ਹੁਣ ਨੈਕਸਟ ਗਾਣਾ ਪਲੇ ਕਰਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ
2: ਥੈਂਕ ਯੂ
0: ਇਨਮਿਤ ਕਿਹੜਾ ਗਾਣਾ ਆਪਾਂ ਪਲੇ ਕਰ ਰਹੇ ਹਾਂ ਨੈਕਸਟ
1: ਆਪਾਂ ਟਰਾਈ ਕਰ
0: ਸੋ ਆਪਾਂ ਪਲੇ ਕਰਨ ਲੱਗੇ ਹੈ ਸਤਿੰਦਰ ਸਰਤਾਜ ਦਾ ਆਹਾ ਸੌਂਗ ਹੋਪ ਤੁਸੀਂ ਇੰਜੋਏ ਕਰੋਗੇ ਫਰੈਂਡਸ ਅਤੇ ਇੰਜੋਏ ਕਰੋ ਹੋਪਫੁਲੀ ਮੇਰਾ ਮਿਊਜ਼ਿਕ ਇਸ ਟਾਈਮ ਵਰਕਆਊਟ ਕਰ ਲਵੇ ਅਤੇ ਜੇ ਨਹੀਂ ਤਾਂ ਆਪਾਂ ਕੁਛ ਨਾ ਕੁਛ ਤਾਂ ਮਿਹਨਤ ਕਰ ਹੀ ਲਵਾਂਗੇ
1: ਹਾਂਜੀ ਸੁਣੋ ਇਹ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ

0: ਹਾਂਜੀ ਦੋਸਤੋ, ਤੁਸੀਂ ਸਾਰਿਆਂ ਨੇ ਸੁਣਿਆ ਆਹ ਸੌਂਗ ਪਰਛਾਵਾਂ ਹਰਨੂਰ ਦੀ ਵੋਇਸ ਦੇ ਵਿੱਚ, ਅਤੇ ਆਈ ਹੋਪ ਤੁਸੀਂ ਇੰਜੋਏ ਕੀਤਾ ਹੋਊਗਾ ਆਹ ਸੌਂਗ। ਆਹ ਸੌਂਗ ਮੈਨੂੰ ਬਹੁਤ ਵਧੀਆ ਲੱਗਦਾ ਵਾ। ਸੌਂਗ ਡੈਫੀਨੇਟਲੀ ਰੋਮੈਂਟਿਕ ਆ, ਲੇਕਿਨ ਕਈ ਵਾਰੀ ਮੈਨੂੰ ਵਧੀਆ ਲੱਗਦਾ, ਕਈ ਸੌਂਗ ਤੋਂ ਬਾਅਦ ਨਾ ਜ਼ਿਆਦਾ ਦਿਮਾਗ 'ਚ ਕੁਐਸਚਨ ਆਉਂਦੇ ਆ, ਅਤੇ ਆਹੀ ਸੌਂਗ ਸੁਣਨ ਤੋਂ ਬਾਅਦ ਜਿੱਦਾਂ ਮੇਰੇ ਮਾਇੰਡ 'ਚ ਕੁਐਸਚਨ ਆ ਗਿਆ ਕਿ ਮੈਂ ਵੀ ਇੱਕ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਜਿੱਦੇ ਹਮਾਰੇ ਜਿਹੜੇ ਗੈਸਟ ਨੇ ਰੋਜ਼ੀ ਜੀ ਤੋਂ, ਕਿ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਜਦੋਂ ਵੀ ਆਹ ਬਿਜ਼ਨਸ ਦਾ ਸੋਚਿਆ ਜਾਂ ਤੁਹਾਨੂੰ ਜਿੰਨੇ ਵੀ ਗਾਈਡੈਂਸ ਦਿੱਤੀ, ਆਪਾਂ ਪੁੱਛ ਲਿਆ ਕਿ ਤੁਹਾਡੇ ਫੈਮਿਲੀ ਨੇ ਕਿਵੇਂ ਸਪੋਰਟ, ਪਰ ਮੈਂ ਮੇਨ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਹਸਬੈਂਡ ਦਾ ਸਪੋਰਟ ਕਿੱਦਾਂ ਸੀਗਾ?
1: ਦੇਖੋ ਜੀ, ਪਹਿਲਾਂ ਸਭ ਤੋਂ ਮੇਰਾ ਪਹਿਲਾਂ ਸਪੋਰਟ ਪਹਿਲਾਂ ਉਹਨਾਂ ਤੋਂ ਹੀ ਮਿਲਿਆ, ਕਿਉਂਕਿ ਆਪਾਂ ਉਹਨਾਂ ਤੋਂ ਬਿਨਾਂ ਅੱਗੇ ਵੱਧ ਹੀ ਨਹੀਂ ਸਕਦੇ, ਕਿਉਂਕਿ ਆਪਾਂ ਇਹੋ ਜਿਹੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਆਪਣਾ ਦੋਨਾਂ ਦਾ ਹੀ ਸਾਂਝਾ ਯੋਗਦਾਨ ਹੁੰਦਾ ਕੁਛ ਵੀ ਚੀਜ਼ ਸਟਾਰਟ ਕਰਨ ਨੂੰ, ਹੈ ਨਾ।
2: ਅਤੇ
1: ਮੇਰੇ ਹਸਬੈਂਡ ਨੇ ਮੈਨੂੰ ਫੁੱਲ ਸਪੋਰਟ ਕੀਤੀ, ਅਤੇ ਮੈਨੂੰ ਪੂਰੇ ਮੇਰੇ ਮਤਲਬ ਅੱਜ ਤੱਕ ਜੇ ਮੈਂ ਕਹਾਂ ਤਾਂ ਸਭ ਤੋਂ ਵੱਡੀ ਸਪੋਰਟ ਮੈਨੂੰ ਉਹਨਾਂ ਦੀ ਮਿਲੀ। ਈਵਨ ਮੇਰੇ ਪੇਰੈਂਟਸ ਵੀ ਡਾਊਟ ਕਰਦੇ ਸੀ ਵੀ ਇਟ ਨੋਟ ਗੋਨ, ਵੀ ਇਹ ਵਰਕ ਨਹੀਂ ਕਰੂਗਾ, ਹੈ ਨਾ। ਅਤੇ ਬਟ ਮੇਰੇ ਹਸਬੈਂਡ ਨੇ ਮੈਨੂੰ ਪੂਰੀ ਪੂਰੀ ਸਪੋਰਟ ਕੀਤੀ ਫਾਈਨੈਂਸ਼ਲੀ ਵੀ। ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ, ਜਿਹੜੇ ਸਪਾਊਸ ਵੀ ਨੇ ਜਿਨ੍ਹਾਂ ਦੀਆਂ ਵਾਈਫਸ ਸਟਾਰਟ ਕਰਨਾ ਚਾਹੁੰਦੀਆਂ ਬਿਜ਼ਨਸ, ਹੈ ਨਾ, ਉਹ ਆਪਣੇ ਪਾਰਟਨਰ ਦੀ ਗੱਲ ਸੁਣਿਆ ਕਰੋ। ਹਰੇਕ ਚੀਜ਼ ਸਕੈਮ ਨਹੀਂ ਹੁੰਦੀ ਹੈਗੀ, ਕਿਉਂਕਿ ਤੁਹਾਡੇ ਸਾਹਮਣੇ ਇੱਕ ਪ੍ਰੋਪਰ ਲੈਜੀਟਮੇਟ, ਤੁਹਾਡੇ ਸਾਹਮਣੇ ਅਸੀਂ ਫੈਮਿਲੀ ਸ਼ੋ ਕਰਦੇ ਹਾਂ, ਹੈ ਨਾ, ਤੁਹਾਡੇ ਸਾਹਮਣੇ ਅਸੀਂ ਆਪਣਾ ਚਿਹਰਾ ਸ਼ੋ ਕਰਦੇ ਹਾਂ, ਕਿਉਂਕਿ ਜਿਹੜੇ ਸਕੈਮਰਸ ਹੁੰਦੇ ਨੇਗੇ ਜਾਂ ਕੋਈ ਵੀ ਹੁੰਦੇ ਆ, ਤੁਹਾਡੇ ਸਾਹਮਣੇ ਅਸਲ ਦੇ ਵਿੱਚ ਨਹੀਂ ਆਉਂਦੇ ਹੈਗੇ। ਆਈ ਨੋ ਵੀ ਔਨਲਾਈਨ ਚੀਜ਼ਾਂ ਸੁਣ ਕੇ ਸਾਡੇ ਮਨ ਦੇ ਵਿੱਚ ਇਹ ਕੁਐਸਚਨ ਆਉਂਦਾ ਵਾ, ਬਟ ਪਾਰਟਨਰ ਇਸ ਗੱਲ ਨੂੰ ਸਪੋਰਟ ਕਰਿਆ ਕਰਨ, ਹੈ ਨਾ। ਕਿਉਂਕਿ ਕਈ ਕਈ ਮੈਂ ਇੱਦਾਂ ਦੀ ਲੇਡੀਜ਼ ਵੀ ਦੇਖੀਆਂ ਨੇਗੀਆਂ ਜਿਹੜੀਆਂ ਘਰ ਰਹਿ ਰਹੀਆਂ ਨੇ, ਪੜ੍ਹੀਆਂ ਲਿਖੀਆਂ ਨੇਗੀਆਂ, ਬਟ ਬੱਚਿਆਂ ਕਰਕੇ, ਹੈ ਨਾ, ਬੱਚਿਆਂ ਕਰਕੇ ਉਹਨਾਂ ਨੂੰ ਘਰੇ ਰਹਿਣਾ ਪੈ ਰਿਹਾ ਵਾ, ਕਿਉਂਕਿ ਕਈ ਬੱਚਾ ਚਾਈਲਡ ਕੇਅਰ ਛੱਡਣਾ ਨਹੀਂ ਚਾਹੁੰਦੇ ਹੈਗੇ। ਉਹਨਾਂ ਦੇ ਸਪਾਊਸ ਨੂੰ ਚਾਹੀਦਾ ਵਾ ਕਿ ਉਹਨਾਂ ਦੀ ਹੈਲਪ ਕਰਨ, ਹੈ ਨਾ, ਅਤੇ ਉਹਨਾਂ ਨੂੰ ਸਪੋਰਟ ਕਰਨਾ ਇਸ ਚੀਜ਼ ਬਾਰੇ। ਅਤੇ ਮੇਰੇ ਹਸਬੈਂਡ ਵੱਲੋਂ ਮੈਨੂੰ 101% ਸਪੋਰਟ ਰਹੀ ਆ, ਅਤੇ ਅੱਜ ਵੀ ਉਹ ਮੇਰੇ ਨਾਲ ਹੀ ਆਏ ਹੋਏ ਨੇਗੇ, ਅਤੇ ਮੈਨੂੰ ਆਲਵੇਜ਼ ਮੈਨੂੰ ਗਾਈਡ ਕਰਦੇ ਨੇ, ਅਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਉਹੀ ਨੇਗੇ।
0: ਜੇ ਉਹ ਤੁਹਾਡੇ ਨਾਲ ਆਏ, ਆਪਾਂ ਇੱਕ ਅੱਧਾ ਕੁਐਸਚਨ ਵੈਸੇ ਉਹਨਾਂ ਨੂੰ ਵੀ ਪੁੱਛ ਹੀ ਲਵਾਂਗੇ ਲਾਸਟ 'ਚ।
2: ਪਤਾ ਕੀ ਹੁੰਦਾ, ਕੋਈ ਵੀ ਕੰਮ ਕਰਨਾ ਹੋਵੇ, ਜੇ ਫੈਮਿਲੀ ਦੀ ਸਪੋਰਟ ਹੋਵੇ, ਉਹਦੇ ਵਿੱਚ ਹਮੇਸ਼ਾ ਕਾਮਯਾਬੀ ਵਧੀਆ ਮਿਲਦੀ ਹੀ ਮਿਲਦੀ ਆ। ਹਾਂਜੀ,
0: ਸਪੈਸ਼ਲੀ ਤੁਹਾਡੇ ਲਾਈਫ ਪਾਰਟਨਰ ਦਾ ਜਦੋਂ ਸਪੋਰਟ ਹੁੰਦਾ ਵਾ, ਉਦੋਂ ਹੀ ਆਪਾਂ ਕਿਸੇ ਵੀ ਕੰਮ ਦੇ ਵਿੱਚ ਸਕਸੈਸ ਜ਼ਿਆਦਾ ਲੈ ਲੈਂਦੇ ਹਾਂ, ਕਿਉਂਕਿ 24/7 ਤੁਸੀਂ ਆਪਣੇ ਲਾਈਫ ਪਾਰਟਨਰ ਦੇ ਨਾਲ ਰਹਿਣਾ ਵਾ। ਜਦੋਂ ਤੁਸੀਂ ਇੱਕ ਦੂਜਿਆਂ ਨੂੰ ਸਪੋਰਟ ਕਰ ਰਹੇ ਹੋ, ਅਤੇ ਉਹ ਕੰਮ ਦੇ ਵਿੱਚ ਤੁਹਾਨੂੰ ਸਕਸੈਸ ਮਿਲਦੀ ਹੈ, ਗਾਈਡੈਂਸ ਮਿਲ ਜਾਂਦੀ ਹੈ ਕਿ ਕਿੱਦਾਂ ਅੱਗੇ ਵਧਣਾ ਆ, ਕਿੱਦਾਂ ਨਹੀਂ ਅੱਗੇ ਵਧਣਾ ਵਾ। ਅਤੇ ਤੁਹਾਨੂੰ ਕੀ ਕਿਵੇਂ ਲੱਗਾ, ਮਤਲਬ ਮੇਨ ਤੁਹਾਡਾ ਪਰਪਸ ਆਈ ਗੈਸ ਬਿਜ਼ਨਸ ਦਾ ਇਹੀ ਸੀਗਾ ਕਿ ਤੁਹਾਡੇ ਮਦਰਹੁੱਡ ਨੂੰ ਵੀ ਤੁਸੀਂ ਛੱਡਣਾ ਨਹੀਂ ਚਾਹੁੰਦੇ ਸੀ ਕੰਪਲੀਟਲੀ ਬੱਚਿਆਂ ਨੂੰ ਕਿਸੇ ਹੋਰ ਦੇ ਭਰੋਸੇ, ਚਾਹੇ ਚਾਈਲਡ ਕੇਅਰ, ਫੈਮਿਲੀ ਕੇਅਰ। ਅਤੇ ਤੁਹਾਨੂੰ ਲੱਗਦਾ ਵਾ ਕਿ ਤੁਹਾਨੂੰ ਸਕਸੈਸ ਮਿਲੀ ਹੈ ਇਸ ਬਿਜ਼ਨਸ ਦੇ ਬਾਅਦ?
1: ਦੇਖੋ ਜੀ, ਜਦੋਂ ਕੋਈ ਨਵੀਂ ਚੀਜ਼ ਸ਼ੁਰੂ ਕਰਦਾ, ਹਰ ਇੱਕ ਦੇ ਮਨ ਦੇ ਵਿੱਚ ਡਰ ਹੈਗਾ, ਕਿਉਂਕਿ ਹਿਊਮਨ ਨੇਚਰ ਆ, ਆਪਣੇ ਮਨ ਦੇ ਵਿੱਚ ਡਰ ਓਬਵੀਅਸਲੀ ਹੁੰਦਾ ਹੀ ਹੁੰਦਾ ਵਾ। ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਸੀਗਾ ਵੀ ਜਦੋਂ ਮੈਂ ਬਿਜ਼ਨਸ ਸ਼ੁਰੂ ਕੀਤਾ ਵੀ ਪਤਾ ਨਹੀਂ ਚੱਲੇਗਾ ਕਿ ਨਹੀਂ ਚੱਲੇਗਾ, ਬਟ ਮੈਂ ਵਾਹਿਗੁਰੂ ਦੀ ਓਟ ਲੈ ਕੇ ਸ਼ੁਰੂ ਕੀਤਾ, ਅਤੇ ਮੈਂ ਹੁਣ ਪ੍ਰਾਊਡਲੀ ਕਹਿੰਦੀ ਹਾਂ, ਹੈ ਨਾ, ਮੈਂ ਬਹੁਤ ਮਦਰਸ ਦੀ ਹੈਲਪ ਕੀਤੀ ਆ ਬਿਜ਼ਨਸ ਸੈਟਅਪ ਕਰਨ ਦੇ ਵਿੱਚ। ਅਤੇ ਜਦੋਂ ਮੈਂ ਸ਼ੁਰੂ ਕੀਤਾ ਸੀਗਾ, ਉਦੋਂ ਹੌਲੀ ਹੌਲੀ ਸਟੈਪ ਕੀਤੇ, ਆਪਣਾ ਸਮਝਿਆ, ਪੂਰੀ ਸਾਨੂੰ ਟ੍ਰੇਨਿੰਗ ਮਿਲਦੀ ਹੈ ਬਿਜ਼ਨਸ ਦੇ ਵਿੱਚ, ਪ੍ਰੋਪਰ ਤੁਹਾਨੂੰ ਸਾਰੀ ਗਾਈਡਲਾਈਨ ਮਿਲਦੀ ਹੈ, ਤੁਹਾਨੂੰ ਐਜ਼ ਏ ਮੈਂਟਰ, ਐਜ਼ ਏ ਕੋਚ ਮਿਲਦੇ ਨੇ ਤੁਹਾਨੂੰ ਸਿਖਾਉਣ ਦੇ ਵਿੱਚ।
0: ਓਕੇ,
1: ਅਤੇ ਤੁਸੀਂ ਆਪਣੀ ਟ੍ਰੇਨਿੰਗ ਦੇ ਟ੍ਰੇਨਿੰਗ ਤੋਂ ਸਿੱਖ ਕੇ ਤੁਸੀਂ ਸਾਰੀਆਂ ਚੀਜ਼ਾਂ ਇੰਪਲੀਮੈਂਟ ਕਰਦੇ ਹੋ, ਹੈ ਨਾ।
0: ਅਤੇ
1: ਮੈਂ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਸਿੱਖਿਆ, ਸਾਰਾ ਕੁਛ ਸਮਝਣ ਦੀ ਕੋਸ਼ਿਸ਼ ਕੀਤੀ, ਕਿਵੇਂ ਇੱਕ ਪਲੇਟਫਾਰਮ ਕੰਮ ਕਰਦਾ ਵਾ, ਕਿਵੇਂ ਵਰਕ ਕੀਤਾ ਹੋਰਾਂ ਲਈ ਜਿਨ੍ਹਾਂ ਨੇ ਜੋਬ ਕੁਇਟ ਕੀਤੀ ਆ। ਅਤੇ ਫਿਰ ਮੈਂ ਵੀ ਆਪਣੀ ਜੋਬ ਦੇਣਾ ਸ਼ੁਰੂ ਕਰਕੇ ਬਿਜ਼ਨਸ 23 ਦੇ ਵਿੱਚ ਹੌਲੀ ਹੌਲੀ ਸਕਸੈਸਫੁੱਲ ਅੱਗੇ ਅੱਗੇ ਵੱਧ ਗਈ, ਅਤੇ ਮੈਨੂੰ ਲੱਗਿਆ ਵੀ ਇੱਧਰ ਜ਼ਿਆਦਾ ਪੋਟੈਂਸ਼ੀਅਲ ਆ, ਰਾਦਰ ਟੂ ਗੋ ਟੂ ਵਰਕ, ਹੈ ਨਾ, ਫਿਰ ਬੱਚੇ ਛੱਡ ਕੇ ਜਾਣੇ ਪੈਂਦੇ ਪਿੱਛੇ। ਅਤੇ ਫਿਰ ਮੈਂ ਆਪਣੀ ਜੋਬ ਕੁਇਟ ਕੀਤੀ 2024 ਦੇ ਵਿੱਚ, ਅਤੇ ਉਸ ਤੋਂ ਬਾਅਦ ਮੈਂ ਹੌਲੀ ਹੌਲੀ, ਆਪਣੇ ਹਸਬੈਂਡ ਵੀ ਮੇਰੇ ਹੁਣ ਬਹੁਤ ਘੱਟ ਕੰਮ 'ਤੇ ਜਾਂਦੇ ਨੇ, ਕਦੇ ਹੀ ਹੋਇਆ ਨਾ ਚਲੇ ਜਾਂਦੇ ਨੇਗੇ, ਅਤੇ ਮੈਂ ਆਪਣੀ ਫੈਮਿਲੀ ਇਨਕਮ ਰਿਪਲੇਸ ਕੀਤੀ ਆ, ਅਤੇ ਮੈਂ ਹੁਣ ਘਰ ਤੋਂ ਹੀ ਪ੍ਰਾਊਡਲੀ 5 figure ਅਰਨ ਕਰ ਰਹੀ ਹਾਂ।
0: ਓਕੇ, ਤੇ ਤੁਹਾਨੂੰ ਤੁਹਾਨੂੰ ਹੁਣ ਜੋਬ ਦੀ ਲੋੜ ਨਹੀਂ ਹੈ?
1: ਨਹੀਂ ਜੀ, ਨਹੀਂ।
0: ਦੈਟਸ
1: ਆਈ ਸੈਟ ਮਾਈ ਲਾਈਫ।
0: ਹਾਂ, ਆਈ ਥਿੰਕ ਹਰ ਬਿਜ਼ਨਸ ਤੁਹਾਨੂੰ ਟਾਈਮ ਤੇ ਮੰਗਦਾ ਵਾ। ਜਦੋਂ ਤੁਸੀਂ ਕੋਈ ਵੀ ਜੋਬ ਕੁਇਟ ਕਰਕੇ ਬਿਜ਼ਨਸ ਦੇ ਵੱਲ ਤੁਰਦੇ ਹੋ, ਤੁਹਾਡੇ ਟਾਈਮ ਤੋਂ ਮੰਗਦਾ ਹੀ ਮੰਗਦਾ ਆ ਬਿਜ਼ਨਸ। ਤੇ ਆਈ ਐਮ ਵੈਰੀ ਹੈਪੀ ਕਿ ਤੁਸੀਂ ਇੰਨਾ ਅੱਗੇ ਤੱਕ ਆ ਗਏ ਹੋ, ਸਕਸੈਸਫੁਲ ਹੋ ਗਏ ਹੋ।
1: ਮੈਂ ਇੱਥੇ ਗੱਲ ਕਹਿਣਾ ਚਾਹੁੰਦੀ ਹਾਂ, ਦੇਖੋ ਨਾ, ਜਦੋਂ ਔਨਲਾਈਨ ਕੋਈ ਚੀਜ਼ ਆਉਂਦੀ ਆ, ਪਹਿਲਾਂ ਤਾਂ ਉਹੀ ਸਾਡੇ ਮਨ ਦੇ ਵਿੱਚ ਡਾਊਟਸ, ਹੈ ਨਾ, ਫੈਲੇ ਹੋਏ ਨੇਗੇ, ਅਤੇ ਲੋਕ ਬਹੁਤ ਸ਼ਾਈਨੀ ਚੀਜ਼ਾਂ ਵੱਲ ਭੱਜਦੇ ਨੇਗੇ, ਜਿਹੜੀਆਂ ਗੈਟ ਰਿਚ ਕੁਇਕ ਸਕੀਮ ਵਾਲੀਆਂ ਚੀਜ਼ਾਂ ਨੇਗੀਆਂ ਵੀ ਤੁਹਾਨੂੰ ਰਾਤੋਂ ਰਾਤ ਚ ਅਮੀਰ ਕਰ ਦੂਗਾ। ਮੇਰੇ ਕੋਲ ਬਹੁਤ ਕੁੜੀਆਂ ਦੇ ਫੋਨ ਆਉਂਦੇ ਨੇ ਜਿਹਨਾਂ ਨੇ ਆਪਣੇ ਬਹੁਤ ਸਾਰੇ ਪੈਸੇ ਵੇਸਟ ਕੀਤੇ ਆ, ਹੈ ਨਾ,
0: ਹਾਂਜੀ,
1: ਗੈਟ ਰਿਚ ਕੁਇਕ ਦੀ ਸਕੀਮ ਦੇ ਵਿੱਚ। ਬਟ ਜਦੋਂ ਸਾਡੇ ਬਿਜ਼ਨਸ ਦੀ ਗੱਲ ਹੁੰਦੀ ਹੈ, ਲੋਕਾਂ ਦਾ ਟਰੱਸਟ ਨਹੀਂ ਬਿਲਡ ਹੋਣ ਹੁੰਦਾ, ਹੈ ਨਾ, ਵੀ ਆਪਣਾ ਜਾਂਦੇ ਤੁਹਾਨੂੰ ਪਹਿਲਾਂ ਸਾਰਾ ਕੁਝ ਇੱਕ ਪਲੇਟਫਾਰਮ ਦਿਖਾਇਆ ਜਾਂਦਾ ਤੁਹਾਡੇ ਸਾਹਮਣਾ ਸਾਹਮਣੇ ਐਵਰੀਥਿੰਗ ਫਰੰਟ ਤੇ ਹੁੰਦਾ ਤੁਹਾਡੇ ਹਨਾ ਤੁਸੀਂ ਆਪਣੇ ਆਪ ਦੇਖ ਕੇ ਉਹਨੂੰ ਆਪਣੇ ਆਪ ਚੂਜ਼ ਕਰਦੇ ਹੋ ਠੀਕ ਆ ਤੇ ਥੋੜ੍ਹੀ ਜਿਹੀ ਇਨਵੈਸਟਮੈਂਟ ਦੇ ਨਾਲ ਤੁਸੀਂ ਆਪਣੀ ਫੈਮਿਲੀ ਦੀ ਇਨਕਮ ਰਿਪਲੇਸ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਲੈਗਸੀ ਦੇ ਸਕਦੇ ਹੋ ਹਨਾ ਇਹ ਚੀਜ਼ਾਂ ਸਾਡੇ ਬਿਜ਼ਨਸ ਦੇ ਵਿੱਚ ਪੋਸੀਬਲ ਨੇ
0: ਓਕੇ
1: ਹਾਂਜੀ
0: ਆਪਾਂ ਹੋਰ ਵੀ ਗੱਲਾਂ ਕੰਟੀਨਿਊ ਕਰਾਂਗੇ ਲੇਕਿਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਕਿ ਰੋਜ਼ੀ ਜੀ ਦਾ ਸੌਂਗ ਆਪਾਂ ਨੈਕਸਟ ਪਲੇ ਕਰਾਂਗੇ ਅਤੇ ਲੱਕੀਲੀ ਮੇਰੇ ਕੋਲ ਉਹ ਸੌਂਗ ਨਿਕਲ ਆਇਆ ਜਿਹੜਾ ਤੁਸੀਂ ਦਿਲਜੀਤ ਦਾ ਰਿਕੁਐਸਟ ਕਰ ਰਹੇ ਸੀਗੇ ਤਾਂ ਆਪਾਂ ਹੁਣ ਤੁਹਾਡਾ ਫੇਵਰੇਟ ਸੌਂਗ ਪਲੇ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤਾਂ ਹੋਰ ਆਪਣਾ ਸ਼ੋਅ ਕੰਟੀਨਿਊ ਹੀ ਰਹੂਗਾ ਦੋਸਤੋ ਤੁਸੀਂ ਸਾਰਿਆਂ ਨੇ ਟਿਊਨ ਇਨ ਕੀਤਾ ਆ ਰੇਡੀਓ ਐਡਲੇਡ 101.5 ਤੁਸੀਂ ਸਾਰੇ ਸੁਣ ਰਹੇ ਹੋ ਆਪਣਾ ਮੇਲਾ ਪੰਜਾਬੀ ਸ਼ੋਅ ਅੱਜ ਬਹੁਤ ਦਿਨਾਂ ਬਾਅਦ ਮੇਰੇ ਯਾਨੀ ਕਿ ਇਨਾਮੀਤ ਦੇ ਨਾਲ ਅਤੇ ਮੇਰੇ ਨਾਲ ਐਜ਼ ਯੂਜੁਅਲ ਮੇਰੇ ਸਾਥੀ ਪਰਮਜੀਤ ਹੈਗੇ ਨੇ ਅਤੇ ਦੋਸਤੋ ਤੁਸੀਂ ਇੰਜੋਏ ਕਰੋ ਆਹਾ ਸੌਂਗ ਅਤੇ ਇਸ ਤੋਂ ਬਾਅਦ ਆਪਾਂ ਆਪਣੀ ਗੱਲਾਂ ਰੋਜ਼ੀ ਜੀ ਅਤੇ ਦੇ ਨਾਲ ਜਾਰੀ ਰੱਖਾਂਗੇ

0: ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਤਾਂ ਪਤਾ ਹੀ ਹੈ।
1: ਹਾਂਜੀ ਦੋਸਤੋ, ਤੁਸੀਂ ਸਾਰਿਆਂ ਨੇ ਸੁਣਿਆ ਦਿਲਜੀਤ ਦੀ ਆਵਾਜ਼ ਦੇ ਵਿੱਚ ਗੋਡ ਬਲੈਸ, ਅਤੇ ਆਈ ਐਮ ਸ਼ੋਰ ਤੁਸੀਂ ਇੰਜੋਏ ਕੀਤਾ ਹੋਗਾ ਆਹ ਸੌਂਗ। ਚਾਹੇ ਜੋ ਮਰਜ਼ੀ ਸੌਂਗ ਹੋਵੇ, ਜਦੋਂ ਦਿਲਜੀਤ ਦੀ ਆਵਾਜ਼ ਆਉਂਦੀ ਹੈ ਮੈਂ ਤਾਂ ਉੱਥੇ ਹੀ ਫਲੈਟ ਹੋ ਜਾਂਦੀ ਹਾਂ। ਦਿਲਜੀਤ ਦੇ ਜਿਹੜਾ ਮਰਜ਼ੀ ਗਾਣਾ ਪਲੇ ਕਰ ਦਿਉ, ਜਿਵੇਂ ਪਰਮਜੀਤ ਨੂੰ ਸਤਿੰਦਰ ਸਰਤਾਜ ਦੇ ਸੌਂਗਸ ਵਧੀਆ ਲੱਗਦੇ ਆ, ਮੈਨੂੰ ਵੀ ਬਹੁਤ ਵਧੀਆ ਲੱਗਦੇ ਆ, ਉੱਦਾਂ ਹੀ। ਲੇਕਿਨ ਦਿਲਜੀਤ ਤਾਂ ਮੇਰਾ ਐਵਰ ਟਾਈਮ ਫੇਵਰੇਟ ਆ।
2: ਦਿਲਜੀਤ ਨੂੰ ਤਾਂ ਹਰੇਕ ਕੋਈ ਪਸੰਦ ਕਰਦਾ ਹੀ ਆ, ਸਾਰੇ ਆਈ ਥਿੰਕ ਪਸੰਦ ਕਰਦੇ, ਤਾਂ ਹੀ ਤੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਰੀਟਾਂ ਲੈ ਕੇ ਜਾਂਦੇ ਉਹਦੇ ਸ਼ੋਅ ਤੇ।
1: ਤਾਂ ਹੀ ਤੇ ਲਾਸ ਵੇਗਸ ਦੇ ਵਿੱਚ ਦਿਲਜੀਤ ਡੇ ਹੁਣ ਸ਼ੁਰੂ ਹੋਣ ਲੱਗਾ ਵਾ, ਲਾਸ ਐਂਜਲਿਸ 'ਚ, ਸੋਰੀ ਮਾਈ ਬੈਡ। ਅਤੇ ਬਹੁਤ ਵੱਡੀ ਗੱਲ ਆ, ਅਤੇ ਸਭ ਤੋਂ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਵਾ ਕਿ ਸਾਡੇ ਕਮਿਊਨਿਟੀ ਦੇ ਲੋਕ ਇੰਨੇ ਜ਼ਿਆਦਾ ਅੱਗੇ ਆ ਰਹੇ ਆ, ਅਤੇ ਬਹੁਤ ਵਧੀਆ ਲੱਗਦਾ ਵਾ ਜਦੋਂ ਇੱਦਾਂ ਦੀ ਕੋਈ ਨਿਊਜ਼ ਬਾਹਰ ਆਉਂਦੀ ਆ।
2: ਹਾਂਜੀ, ਐਕਚੁਲੀ ਸਾਡੇ ਪੰਜਾਬੀਆਂ ਲਈ ਬੜੀ ਸ਼ਾਨ ਵਾਲੀ ਗੱਲ ਹੈ ਜਦੋਂ ਕੋਈ ਪੰਜਾਬੀ ਸਿੰਗਰ ਅੱਗੇ ਆਉਂਦਾ, ਅਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ
1: ਡੈਫੀਨੇਟਲੀ। ਅਤੇ ਇਹਦੇ ਹੀ ਨਾਲ ਅੱਜ ਜਿਵੇਂ ਕਿ ਦੋਸਤੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਆਪਾਂ ਅੱਜ ਸਾਡੇ ਨਾਲ ਇੱਕ ਗੈਸਟ ਲੈ ਕੇ ਆਏ ਹਾਂ, ਰੋਜ਼ੀ ਜੀ। ਅਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਤੁਸੀਂ ਸਿਆਰਿਆਂ ਨੇ ਟੂਨ ਕੀਤਾ ਆ 101.5 ਰੇਡੀਓ ਐਡੀਲੇਡ, ਅਤੇ ਤੁਸੀਂ ਸਾਰੇ ਸੁਣ ਰਹੇ ਹੋ ਆਪਣਾ ਮੇਲਾ ਪੰਜਾਬੀ ਸ਼ੋਅ। ਤੁਸੀਂ ਹਰ ਮਹੀਨੇ ਦੇ 4th ਸੰਡੇ ਨੂੰ ਸਾਡਾ ਸ਼ੋਅ ਸੁਣ ਸਕਦੇ ਹੋ 1 ਵਜੇ ਤੋਂ ਲੈ ਕੇ 2 ਵਜੇ ਤੱਕ। ਅਤੇ ਜੇ ਤੁਸੀਂ ਸਾਡੇ ਨਾਲ ਇੱਦਾਂ ਹੀ ਸਟੂਡੀਓ ਦੇ ਵਿੱਚ ਆਉਣਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਤੁਸੀਂ ਸਾਡੇ ਰੇਡੀਓ ਐਡੀਲੇਡ ਪ੍ਰਿਆ ਭਾਰਤੀ ਫੇਸਬੁੱਕ ਪੇਜ ਦੇ ਵਿੱਚ ਜਾ ਕੇ ਮੈਨਸ਼ਨ ਕਰ ਸਕਦੇ ਹੋ ਕਿ ਤੁਸੀਂ ਸ਼ੋਅ 'ਤੇ ਆਉਣਾ ਚਾਹੁੰਦੇ ਹੋ। ਜੇ ਤੁਸੀਂ ਨਹੀਂ ਵੀ ਆਉਣਾ, ਕੋਈ ਆਪਣਾ ਫੇਵਰੇਟ ਸੌਂਗ ਪਲੇ ਕਰਨਾ ਚਾਹੁੰਦੇ ਹੋ, ਉਹ ਵੀ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ।
2: ਹਾਂਜੀ ਜ਼ਰੂਰ, ਇਹਨਾਂ ਵੀ ਤਾਂ ਇਸ ਤਰ੍ਹਾਂ ਹੀ ਹੁੰਦਾ ਕਿ ਜਿਹੜਾ ਕੋਈ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਚਾਹੁੰਦਾ ਆ ਸਾਨੂੰ ਦੱਸ ਸਕਦਾ ਹੈ। ਅਸੀਂ ਉਹਨਾਂ ਨੂੰ ਬੁਲਾ ਕੇ ਜਿਸ ਤਰ੍ਹਾਂ ਅੱਜ ਅਸੀਂ ਰੋਜ਼ੀ ਜੀ ਦੀ ਇੰਟਰਵਿਊ ਲੈ ਰਹੇ ਹਾਂ, ਇਸ ਤਰ੍ਹਾਂ ਹੀ ਅਸੀਂ ਉਹਨਾਂ ਦੀ ਵੀ ਇੰਟਰਵਿਊ ਲਵਾਂਗੇ ਅਤੇ ਉਹਨਾਂ ਦੇ ਪਸੰਦ ਦੇ ਗਾਣੇ ਪਲੇ ਕਰਾਂਗੇ।
1: ਬਿਲਕੁਲ,
2: ਗੱਲਬਾਤ ਨੂੰ ਜਾਰੀ ਰੱਖਦੇ ਹੋਏ ਰੋਜ਼ੀ ਜੀ ਦੇ ਨਾਲ ਅਸੀਂ ਉਹਨਾਂ ਨੂੰ ਅੱਗੋਂ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਕੋਈ ਲੇਡੀ ਹੈ ਨਾ, ਜੇ ਉਹਨਾਂ ਦੇ ਨਿਊ ਬੇਬੀ ਹੋ ਜਾਂਦੇ ਆ, ਬੋਰਨ ਹੁੰਦੇ ਆ ਛੋਟੇ ਬੱਚੇ, ਜਿੱਦਾਂ ਤੁਸੀਂ ਵੀ ਕਿਹਾ ਕਿ ਤੁਹਾਨੂੰ ਜਦੋਂ ਤੁਹਾਡੇ ਬੱਚੇ ਹੋਏ ਸੀ ਤੁਸੀਂ ਥੋੜ੍ਹਾ ਸਟਰਗਲ ਕੀਤਾ, ਤੁਸੀਂ ਉਹਦੇ ਬਾਰੇ ਥੋੜ੍ਹਾ ਦੱਸੋ ਕਿ ਜੇ ਕੋਈ ਬੱਚੇ ਛੋਟੇ ਬੱਚੇ ਜਿਨ੍ਹਾਂ ਦੇ ਹੈਗੇ ਆ ਅਤੇ ਉਹ ਤੁਹਾਡਾ ਔਨਲਾਈਨ ਬਿਜ਼ਨਸ ਜੁਆਇਨ ਕਰਨਾ ਚਾਹੁੰਦੇ ਆ, ਅਤੇ ਉਹ ਕਿਸ ਤਰ੍ਹਾਂ ਜੁਆਇਨ ਕਰ ਸਕਦੇ ਆ ਜਾਂ ਉਹਨਾਂ ਨੂੰ ਉਹਦੇ ਵਿੱਚ ਫਿਰ ਕੀ ਫਾਇਦਾ ਹੋਏਗਾ?
3: ਹਾਂਜੀ ਦੇਖੋ ਜੀ, ਬਿਲਕੁਲ ਸਿੰਪਲ ਸੌਖਾ ਤਰੀਕਾ ਹੈਗਾ ਵਾ। ਮੋਸਟਲੀ ਆਪਾਂ ਸਾਰੇ ਜਣੇ ਫੇਸਬੁੱਕ ਦੇ ਉੱਤੇ ਐਡਸ ਦੇਖਦੇ ਹਾਂ, ਅਸੀਂ ਆਪਣੀ ਇੱਕ ਤਰ੍ਹਾਂ ਮਾਰਕੀਟਰ ਦੇ ਤੌਰ 'ਤੇ ਕੰਮ ਕਰਦੇ ਹਾਂ, ਐਡਵਰਟਾਈਜ਼ ਚਲਾਉਂਦੇ ਹਾਂ। ਐਡਵਰਟਾਈਜ਼ ਕਿਸ ਚੀਜ਼ ਦੀ ਚੱਲਦੀ ਹੈ ਵੀ ਇੱਦਾਂ ਵੀ ਕੋਈ ਔਨਲਾਈਨ ਪਲੇਟਫਾਰਮ ਹੈਗਾ, ਆ ਕੇ ਦੇਖੋ, ਚੰਗਾ ਲੱਗਾ ਜੁਆਇਨ ਕਰਿਓ, ਦੈਨ ਅਦਰ ਨਹੀਂ ਚੰਗਾ ਲੱਗਾ ਦੈਨ ਫਾਇੰਡ ਸਮਥਿੰਗ ਐਲਸ। ਠੀਕ ਆ, ਇੱਦਾਂ ਹੀ ਸਾਡਾ ਬਿਜ਼ਨਸ ਆ, ਸਟੈਪਸ ਨੇਗੇ ਇਹਦੇ ਵੀ ਫੋਲੋ ਕਰਨ ਨੂੰ। ਪਹਿਲਾਂ ਆਪਣੀ ਈਮੇਲ ਦੇ ਕੇ ਰਜਿਸਟਰ ਕਰੋ ਸਾਡੇ ਨਾਲ, ਤੁਹਾਨੂੰ ਸਾਡੀ ਕੰਪਨੀ ਵੱਲੋਂ ਸਾਰੀ ਇਨਫੋਰਮੇਸ਼ਨ ਭੇਜੀ ਜਾਊਗੀ, ਤੁਹਾਨੂੰ ਵੈਬੀਨਾਰ ਦਿੱਤੇ ਜਾਣਗੇ, ਤੁਹਾਡੇ ਕੋਲ 30 ਦਿਨ ਹੁੰਦੇ ਆ ਡਿਸਾਈਡ ਕਰਨ ਨੂੰ। ਠੀਕ ਆ, ਉਸ ਦੇ ਵਿੱਚ ਤੁਹਾਡੇ ਕੋਈ ਕੁਸ਼ਚਨ ਆ, ਡਾਊਟਸ ਆਪਣੇ ਕਲੀਅਰ ਕਰੋ, ਦੈਨ ਅਦਰਾ ਅਗਲਾ ਸਟੈਪ ਜਿਹੜਾ ਮੇਨ ਸਟੈਪ ਹੁੰਦਾ ਵਾ ਸਾਡੇ ਬਿਜ਼ਨਸ ਦੇ ਵਿੱਚ, ਉਹ ਹੁੰਦਾ ਬਿਜ਼ਨਸ ਮਾਡਲ ਨੂੰ ਵਾਚ ਕਰਨਾ। ਉਸ ਮਾਡਲ ਦੇ ਵਿੱਚ A to Z ਸਾਰੀ ਜਾਣਕਾਰੀ ਦਿੱਤੀ ਗਈ ਆ, ਕਿਹੜੀ ਕੰਪਨੀਆਂ ਨਾਲ ਅਸੀਂ ਐਫੀਲੀਏਟ ਹਾਂ, ਕਿੱਦਾਂ ਅਰਨਿੰਗ ਹੁੰਦੀ ਆ, ਕੀ ਵੇ ਨੇ ਅਰਨਿੰਗ ਦੇ, ਤੁਸੀਂ ਆਪਣੇ ਅਕੋਰਡਿੰਗ ਆਪਣੇ ਫਾਈਨੈਂਸ਼ੀਅਲ ਕੰਡੀਸ਼ਨ ਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਵੀ ਕਿੱਦਾਂ ਹੈ ਨਾ ਤੁਸੀਂ ਕਿਹੜਾ ਸਟੈਪ ਇਨ ਕਰਨਾ ਵਾ। ਤੁਸੀਂ 100% ਰੈਡੀ ਹੋ, ਤੁਸੀਂ ਅੱਗੇ ਪ੍ਰੋਸੀਡ ਕਰਨਾ ਵਾ ਤਾਂ ਤੁਸੀਂ ਅੱਗੇ ਪ੍ਰੋਸੀਡ ਕਰਨਾ ਵਾ, ਨਹੀਂ ਤਾਂ ਯੂ ਕੈਨ ਟੇਕ ਅ ਫੰਡ। ਉਹਦੀ ਕੰਪਨੀ ਨੇ ਇੱਕ ਟਰਾਂਸਪਰੈਂਸੀ ਲਈ ਫੀਸ ਰੱਖੀ ਹੋਈ ਆ $149, ਜਿਹੜੇ ਕਿ ਆਪਣੇ ਅਰਾਊਂਡ $210 ਬਣਦੇ ਨੇ ਹੁਣ ਤਾਂ ਆਸਟ੍ਰੇਲੀਆ, ਸੋਰੀ ਅਮੈਰੀਕਨ ਡਾਲਰ ਥੋੜ੍ਹਾ ਜਿਹਾ ਘੱਟ ਗਿਆ ਵਾ।
2: ਅਤੇ ਪਹਿਲਾਂ ਮੈਂ ਐਕਚੁਲੀ ਤੁਹਾਨੂੰ ਪੁੱਛਣੀ ਲੱਗੀ ਕਿ ਜਿਸ ਤਰ੍ਹਾਂ ਜੇ ਕੋਈ ਜੁਆਇਨ ਕਰ ਲੈਂਦਾ ਨਾ ਕਿ ਉਹਦਾ ਮਨ ਹੋ ਗਿਆ ਕਿ ਹਾਂ ਠੀਕ ਆ ਸਾਨੂੰ ਵਧੀਆ ਲੱਗਿਆ ਆਪਾਂ ਜੁਆਇਨ ਕਰ ਰਹੇ ਹਾਂ, ਅਤੇ ਜਸਟ ਇਨ ਕੇਸ ਉਹਨਾਂ ਦਾ ਮਾਇੰਡ ਹੁੰਦਾ ਕਿ ਨਹੀਂ ਹੁਣ ਮੈਂ ਅੱਗੋਂ ਨਹੀਂ ਕਰਨਾ ਚਾਹੁੰਦੀ, ਛੱਡਣਾ ਚਾਹੁੰਦੀ ਹਾਂ, ਅਤੇ ਫਿਰ ਉਹਦਾ ਵੀ ਅਲੱਗ ਪ੍ਰੋਸੈਸ ਹੈਗਾ।
3: ਹਾਂਜੀ ਦੇਖੋ, ਤੁਹਾਡੇ ਕੋਲ 30 ਦਿਨ ਹੁੰਦੇ ਆ, ਤੁਸੀਂ ਅੱਗੇ ਸਟੈਪ ਇਨ ਲੈਣਾ ਕਿ ਆਪਣੀ ਮਨੀ ਰਿਫੰਡ ਲੈਣੀ ਆ। ਇੱਕ ਤਰ੍ਹਾਂ ਤੁਹਾਡੇ ਸਾਹਮਣੇ ਮੂਵੀ ਪੇਸ਼ ਕੀਤੀ ਜਾਂਦੀ ਆ, ਤੁਸੀਂ ਉਹਨੂੰ ਦੇਖ ਕੇ ਚੂਜ਼ ਕਰਦੇ ਹੋ। ਕਈ ਵਾਰ ਆਪਾਂ ਥੀਏਟਰ 'ਚ ਮੂਵੀ ਦੇਖਣ ਜਾਂਦੇ ਹਾਂ, ਆਪਾਂ ਨੂੰ ਪਸੰਦ ਨਹੀਂ ਹੁੰਦੀ, ਆਪਣੀ ਮਨੀ ਰਿਫੰਡ ਨਹੀਂ ਹੁੰਦੀ ਹੈਗੀ। ਠੀਕ ਆ, ਇੱਥੇ ਤੁਹਾਡੇ ਕੋਲ 30 ਦਿਨ ਹੈਗੇ ਆ, ਤੁਸੀਂ ਆਪਣੀ ਮਨੀ ਚਾਹੇ 2 ਘੰਟੇ ਬਾਅਦ ਵਾਪਸ ਲੈ ਲਓ ਜਦੋਂ ਵਾਪਸ ਆ ਜਾਂਦੀ ਆ,

0: ਚਾਹੇ ਤੁਸੀਂ ਆਪਣੀ 30 ਦਿਨ ਦੇ ਵਿੱਚ ਚੂਜ਼ ਕਰਕੇ ਨਾ ਜੇ ਨਹੀਂ ਅੱਗੇ ਜਾਣਾ ਤਾਂ ਫੰਡ ਲੈ ਲਓ ਅਤੇ ਫਿਰ ਉਸ ਤੋਂ ਬਾਅਦ ਸਟੈਪ ਕੀ ਆ ਜੇ ਤੁਸੀਂ ਅੱਗੇ ਜਾਣਾ ਬਿਜ਼ਨਸ ਦੇ ਵਿੱਚ ਤੁਹਾਡੀ ਜਿਹੜੀ ਬਿਜ਼ਨਸ ਮਾਡਲ ਦੀ ਫੀਸ ਆ ਉਹ ਲਾਈਫ ਟਾਈਮ ਦੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਆਪਣਾ ਪ੍ਰੋਪਰ ਲੋਗਿਨ ਪਾਸਵਰਡ ਤੁਹਾਨੂੰ ਮੈਂਟਰ ਐਜ਼ ਏ ਕੋਚ ਜਿਹੜਾ ਵੀ ਤੁਹਾਨੂੰ ਜਿਹਦੇ ਨਾਲ ਵੀ ਤੁਸੀਂ ਬਿਜ਼ਨਸ ਜੁਆਇਨ ਕੀਤਾ ਕੋਚ ਉੱਤੋਂ ਉੱਪਰ ਹੁੰਦੇ ਜਿਵੇਂ ਮੈਂ ਐਜ਼ ਏ ਕੋਚ ਕਰ ਰਹੀ ਹਾਂ ਮੇਰੀ ਡਾਊਨਲਾਈਨ ਹੈਗੀ ਆ ਨਾ ਅਤੇ ਤੁਹਾਨੂੰ ਉਹ ਸਾਰੀ ਸਟੈਪ ਬਾਏ ਸਟੈਪ ਗਾਈਡਲਾਈਨ ਮਿਲਦੀ ਆ ਤੁਹਾਡੀ ਆਪਣੀ ਵੈਬਸਾਈਟ ਬਣਦੀ ਆ ਠੀਕ ਆ ਤੁਹਾਡੀ ਆਪਣੀ ਫਨਲ ਬੋਲਦੇ ਜਿਹਦੇ 'ਤੇ ਲੋਕ ਤੁਹਾਡੇ ਨਾਲ ਕਨੈਕਟ ਹੋਣਗੇ ਇਹੀ ਜਿਹੜਾ ਸਾਡਾ ਸਿਸਟਮ ਆ ਬਾਕੀ ਸਿਸਟਮ ਨਾਲੋਂ ਵੱਖਰਾ ਵਾ ਕੋਈ ਵੀ ਫਿਜ਼ੀਕਲ ਆਪਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਨਾ ਪਰਮਜੀਤ ਆਪਾਂ ਨੂੰ ਬਹੁਤ ਕੁਛ ਦੇਖਣਾ ਪੈਂਦਾ ਵਾ ਨਾ ਸੈਟਅਪ ਦੇਖਣਾ ਪੈਂਦਾ ਲੱਖਾਂ ਦੇ ਹਿਸਾਬ ਨਾਲ ਇਨਵੈਸਟਮੈਂਟ ਕਰਨੀ ਪੈਂਦੀ ਹੈ ਤੁਸੀਂ ਹੁਣ ਆਪਣਾ ਜੇ ਤੁਸੀਂ ਦੇਖਦੇ ਵੀ ਹੋਵੋਗੇ ਬਟ ਸਾਡੇ ਬਿਜ਼ਨਸ ਦੇ ਵਿੱਚ ਕੋਈ ਲੱਖਾਂ ਦੀ ਇਨਵੈਸਟਮੈਂਟ ਨਹੀਂ ਹੈਗੀ ਤੁਸੀਂ ਆਪਣੀ ਫੋਰ ਨਾਈਟਲੀ ਸੈਲਰੀ ਜਾਂ ਮੰਥਲੀ ਸੈਲਰੀ ਦੇ ਨਾਲ ਆਪਣਾ ਇੱਕ ਵਧੀਆ ਪਲੈਟਫਾਰਮ ਚੂਜ਼ ਕਰ ਸਕਦੇ ਹੋ ਜਿਹੜਾ ਤੁਹਾਨੂੰ ਤਾਂ ਵਧੀਆ ਵਧੀਆ ਇਨਕਮ ਦਊਗਾ ਹੀ ਦਊਗਾ ਈਵਨ ਤੁਸੀਂ ਆਪਣੇ ਬੱਚਿਆਂ ਨੂੰ ਪਾਸ ਔਨ ਕਰ ਸਕਦੇ ਹੋ
1: ਹਾਂਜੀ ਵਧੀਆ ਗੱਲ ਇਹਨਾਂ ਵੀ ਤੁਸੀਂ ਕੁਛ ਪੁੱਛਣਾ ਚਾਹੁੰਦੇ ਇਹਦੇ ਰਿਲੇਟਿਡ ਕੁਛ
2: ਮੈਂ ਬਿਜ਼ਨਸ ਰਿਲੇਟਿਡ ਤੋਂ ਮੈਨੂੰ ਬਹੁਤ ਜ਼ਿਆਦਾ ਆਮ ਸ਼ੋਰ ਡਿਟੇਲਸ ਤੁਸੀਂ ਪ੍ਰੋਵਾਈਡ ਕੀਤੀ ਆ ਆਮ ਸ਼ੋਰ ਸਾਡੇ ਲਿਸਨਰਸ ਨੂੰ ਵੀ ਇਹ ਡਿਟੇਲਸ ਮਿਲ ਗਈ ਹੋਗੀ ਮੇਰਾ ਕੁਐਸਚਨ ਥੋੜ੍ਹਾ ਬਿਜ਼ਨਸ ਤੋਂ ਹਟ ਕੇ ਸੀਗਾ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਕਾਫੀ ਟਾਈਮ ਹੋ ਗਿਆ ਵਾ ਆਸਟ੍ਰੇਲੀਆ ਆਏ ਹੋਏ ਮੇਰਾ ਕੁਐਸਚਨ ਤੁਹਾਨੂੰ ਇਹ ਸੀਗਾ ਕਿ ਤੁਹਾਡੇ ਹਸਬੈਂਡ ਨੇ ਤੁਹਾਨੂੰ ਬਿਜ਼ਨਸ ਵੇਲੇ ਤੋਂ ਸਪੋਰਟ ਕੀਤਾ ਜਦੋਂ ਘੁੰਮਣ ਫਿਰਨ ਦੀ ਗੱਲ ਆਈ ਉਦੋਂ ਤੁਹਾਨੂੰ ਘੁੰਮਾਉਣ ਫਿਰਾਉਣ ਲੈ ਕੇ ਗਏ ਕਿ ਨਹੀਂ ਉਹਨਾਂ ਨੇ ਆਸਟ੍ਰੇਲੀਆ ਦੇ ਕਿਹੜੇ ਕਿਹੜੇ ਪਾਰਟਸ ਤੁਹਾਨੂੰ ਦਿਖਾਏ ਆ
0: ਦੇਖੋ ਅਸੀਂ ਮੋਸਟਲੀ ਨਾ ਮੈਨੂੰ ਲੱਗਦਾ ਵੀ ਜਿੱਦਾਂ 2026 ਦੀ ਗੱਲ ਲਾ ਕੇ ਤੁਰੀਏ ਪਹਿਲਾਂ ਅਸੀਂ ਜਨਵਰੀ ਦੇ ਵਿੱਚ ਸਿਡਨੀ ਜਾ ਕੇ ਆਏ ਫਿਰ ਸਾਨੂੰ ਲੱਗਿਆ ਵੀ ਸਿੱਕਮ ਆ ਰਹੀਆਂ ਨੇ ਮੈਲਬੋਰਨ ਚੱਲੀਏ ਵਿਕਟੋਰੀਆ ਚੱਲੀਏ ਫਿਰ ਅਸੀਂ ਉੱਥੇ ਘੁੰਮਣ ਗਏ ਫਿਰ ਰੀਸੈਂਟਲੀ ਸਾਡਾ ਜਿਹੜਾ ਇੰਟਰਨੈਸ਼ਨਲ ਟ੍ਰਿਪ ਸੀ ਅਸੀਂ ਬਾਲੀ ਘੁੰਮ ਕੇ ਆਏ ਹਾਂ ਹੁਣ ਹੈ ਨਾ ਕਿਉਂਕਿ ਮੈਨੂੰ ਇਹ ਬਹੁਤ ਸ਼ੌਂਕ ਆ ਵੀ ਵਰਲਡ ਘੁੰਮਣ ਦਾ ਹੈ ਨਾ ਜਿਹੜਾ ਕਿ ਜੋਬ ਦੇ ਨਾਲ ਪੋਸੀਬਲ ਨਹੀਂ ਸੀਗਾ ਈਵਨ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੋ ਚੁੱਕੀ ਹੈ ਨਾ ਅੱਗੇ ਜਦੋਂ ਆਪਾਂ ਨਵੇਂ ਨਵੇਂ ਆਏ ਸੀਗੇ $50 ਦੇ ਵਿੱਚ ਪੂਰੀ ਟਰਾਲੀ ਭਰ ਜਾਂਦੀ ਹੁੰਦੀ ਸੀ ਹੁਣ $200 ਵੀ ਤੁਸੀਂ ਸਪੈਂਡ ਕਰ ਲਓ ਕੁਛ ਨਹੀਂ ਆਉਂਦਾ ਇਕੱਲਾ ਥੋੜੀ ਜਿਹੀ ਚੀਜ਼ਾਂ ਹੀ
2: $200
0: ਪੂਰਾ ਹੋ ਜਾਂਦਾ ਠੀਕ ਹੈ ਜਿਹੜੀ ਕਿ ਤੁਹਾਨੂੰ ਜੋਬ ਨਹੀਂ ਦੇ ਸਕਦੀ ਆਪਾਂ ਨੂੰ ਖਰਚੇ ਉਹਨਾਂ ਥੋੜੇ ਜਿਹੇ ਹੱਥ ਘੁੱਟ ਕੇ ਖਰਚਣਾ ਪੈਂਦਾ ਹੈ ਨਾ
2: ਹਾਂਜੀ
0: ਈਵਨ ਤੁਹਾਨੂੰ ਪਤਾ ਵੀ ਆਪਾਂ ਬੱਚੇ ਆਪਾਂ ਜਿਹੜੀ ਲਾਈਫ ਇੰਡੀਆ ਤੋਂ ਜਾਂ ਆਪਣੇ ਪੰਜਾਬ ਤੋਂ ਤੁਹਾਨੂੰ ਪਤਾ ਖੁੱਲ੍ਹਾ ਮਾਹੌਲ ਇੱਕ ਜਿਹੜਾ ਆਪਾਂ ਉੱਥੋਂ ਲੈ ਕੇ ਆਏ ਹਾਂ ਆਪਾਂ ਉਹ ਬੱਚਿਆਂ ਨੂੰ ਇੱਥੇ ਆ ਕੇ ਨਹੀਂ ਦਿੱਤਾ ਕਿਤੇ ਨਾ ਕਿਤੇ ਮਤਲਬ ਜੇ ਆਪਣੇ ਬੱਚੇ ਮਤਲਬ ਬਹੁਤ ਕਹੀਏ ਤੰਗ ਮਾਹੌਲ ਦੇ ਵਿੱਚ ਰਹਿ ਰਹੇ ਹੈ ਨਾ ਜੇ ਆਪਾਂ ਉਹਨੂੰ ਪੈਸੇ ਵੱਲੇ ਵੀ ਹੱਥ ਘੁੱਟਣ ਲੱਗ ਜਾਈਏ ਉਹਨਾਂ ਵੱਲ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ ਨਾ ਆਪਣਾ ਆ ਜਾਂਦਾ ਹੈ ਨਾ
2: ਅਤੇ
0: ਫਿਰ ਇਹ ਚੀਜ਼ਾਂ ਤੁਹਾਨੂੰ ਜੋਬ ਨਹੀਂ ਦੇ ਸਕਦੀ ਸੀਗੀ ਮੇਰੇ ਬਿਜ਼ਨਸ ਨੇ ਮੈਨੂੰ ਇੰਨੀ ਫਲੈਕਸੀਬਿਲਿਟੀ ਫਾਈਨੈਂਸ਼ਲੀ ਫਰੀਡਮ ਦਿੱਤੀ ਆ ਮੈਂ ਹੁਣ ਕਿਤੇ ਵੀ ਵਰਲਡ ਦਾ ਘੁੰਮਣਾ ਘੁੰਮ ਸਕਦੀ ਹਾਂ ਹੈ ਨਾ ਜਿਵੇਂ ਹੁਣ ਅਸੀਂ ਗੋਲਡ ਕੋਸਟ ਜਾ ਰਹੇ ਹਾਂ ਫਿਰ ਅਸੀਂ ਹੁਣ ਮੈਲਬੋਰਨ ਜਾ ਰਹੇ ਹਾਂ ਹੈ ਨਾ ਗੋਲਡ ਕੋਸਟ ਜਾ ਰਹੇ ਹਾਂ ਫਿਰ ਅਸੀਂ ਇੰਡੀਆ ਦਾ ਟ੍ਰਿਪ ਵੀ ਰੱਖਿਆ ਹੋਇਆ ਵਾ ਸਾਰਾ ਬਕਟ ਲਿਸਟ ਦੇ ਵਿੱਚ ਸੀਗਾ ਈਵਨ ਹੁਣ ਸਾਡਾ ਨਿਊਜ਼ੀਲੈਂਡ ਦਾ ਵੀ ਪਲਾਨ ਬਣ ਰਿਹਾ ਹੈ ਨਾ ਈਵਨ ਮੇਰੇ ਹਸਬੈਂਡ ਨੂੰ ਅਸੀਂ ਸੋਚਿਆ ਵੀ ਅਮੈਰੀਕਾ 'ਚ ਘੁੰਮ ਕੇ ਆਈਏ ਹੈ ਨਾ ਨੈਕਸਟ ਈਅਰ ਦਾ ਟ੍ਰਿਪ ਰੱਖੀਏ ਇੱਦਾਂ ਮੈਨੂੰ ਮੇਰੇ ਹਸਬੈਂਡ ਨੇ ਕਦੇ ਕਿਸੇ ਚੀਜ਼ ਨੂੰ ਮਨ੍ਹਾ ਨਹੀਂ ਕੀਤਾ ਠੀਕ ਆ ਅਤੇ ਮੈਨੂੰ ਉਹਨਾਂ ਦਾ ਓਕੇ ਇਨਫ ਮਨੀ ਹੈਗੀ ਆ ਅਫੋਰਡ ਕਰ ਸਕਦੇ ਹਾਂ ਲੈਸ ਗੋ ਠੀਕ ਆ ਇਹ ਉਹਨਾਂ ਦਾ ਆਲਵੇਜ਼ ਆਂਸਰ ਹੁੰਦਾ ਵੀ ਬਾਅਦ 'ਚੋਂ ਨਾ ਕਹੀ ਹੈ ਨਾ ਬਾਅਦ 'ਚ ਨਾ ਕਹੀ ਆਪਣੇ ਹਸਬੈਂਡਾਂ ਨੂੰ ਹੁੰਦਾ ਨਾ ਵੀ ਬਾਅਦ ਵਿੱਚ ਨਾ ਕਿਹੋ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਹੈਗਾ ਆਲਵੇਜ਼ ਐਗਰੀ ਹੁੰਦੇ ਨੇ ਮੇਰੇ ਨਾਲ ਹੈ ਨਾ ਅਤੇ ਆਪਣਾ ਅਸੀਂ ਕਾਫੀ ਘੁੰਮਣ ਫਿਰਦੇ ਹਾਂ ਸ਼ੌਕੀਨ ਆ ਤੁਹਾਨੂੰ ਪਤਾ ਵੀ ਛੁੱਟੀਆਂ ਆ ਜਾਂਦੀਆਂ ਨੇ ਤਾਂ ਬੱਚੇ ਫਿਰ ਤੁਹਾਨੂੰ ਫੋਨਾਂ ਦੇ ਵਿੱਚ ਦੇ ਆਪਣੀਆਂ ਗੇਮਾਂ ਦੇ ਵਿੱਚ ਹੀ ਵੜ ਕੇ ਬੈਠ ਰਹਿੰਦੇ ਨੇ
1: ਹਾਂਜੀ ਉਹ ਤਾਂ ਇੱਕ ਆਈ ਥਿੰਕ ਬੱਚਿਆਂ ਨਾਲ ਅਲੱਗ ਹੀ ਇਸ਼ੂ ਚੱਲ ਰਿਹਾ ਕਿ
2: ਕਿਵੇਂ ਬੱਚਿਆਂ ਨੂੰ ਬਾਹਰ ਕੱਢਿਆ ਜਾਵੇ
1: ਹਾਂਜੀ ਸਕਰੀਨ ਟਾਈਮ ਤੋਂ ਆਪਾਂ ਕਿੱਦਾਂ ਬਾਹਰ ਕੱਢਣਾ ਤੇ ਥੋੜਾ ਉਹ ਬਾਹਰ ਸਪੈਂਡ ਕਰਨਾ
0: ਤੇ ਇੱਕ ਮੈਂ ਤੁਹਾਨੂੰ ਇੱਥੇ ਵੀ ਕਹਿਣਾ ਚਾਹੁੰਦੀ ਹਾਂ ਕਿਉਂਕਿ ਜਦੋਂ ਆਪਾਂ ਜੋਬ ਤੇ ਜਾਂਦੇ ਹਾਂ ਨਾ ਆਪਾਂ ਬੱਚਿਆਂ ਦੀ ਕਈ ਐਕਟੀਵਿਟੀਜ਼ ਮਿਸ ਕਰਾ ਦਿੰਦੇ ਹਾਂ ਕਿਉਂਕਿ ਸ਼ਾਮ ਦੀ ਸ਼ਿਫਟ ਆ ਗਈ ਮਾਰਨਿੰਗ ਸ਼ਿਫਟ ਆ ਗਈ ਹੁਣ ਮੇਰੇ ਬੱਚੇ ਨੇਗੇ ਅਸੀਂ ਉਹਨਾਂ ਨੂੰ ਫੁੱਲ ਟਾਈਮ ਦਿੰਦੇ ਹਾਂ ਉਹ ਬਾਸਕਿਟਬਾਲ ਦੋਨੇ ਪਲੇ ਕਰਦੇ ਉਹਨਾਂ ਦੀ ਟ੍ਰੇਨਿੰਗਸ ਹੁੰਦੀਆਂ ਨੇਗੀਆਂ ਉਹਨਾਂ ਦੀਆਂ ਹੈ ਨਾ ਅਤੇ ਫਿਰ ਤੁਹਾਨੂੰ ਪਤਾ ਵਾ ਉਹ ਆਪਣਾ ਹਾਰਮੋਨੀਅਮ ਇਹ ਵੀ ਸਿੱਖਦੇ ਨੇਗੇ ਸਾਰਾ ਕੁਛ ਮਤਲਬ ਅਸੀਂ ਉਹਨਾਂ ਨੂੰ ਪ੍ਰੋਪਰ ਇੱਕ ਲਾਈਨ ਦੇ ਵਿੱਚ ਪਾਇਆ ਹੋਇਆ ਹੈ ਨਾ ਅਤੇ ਉਹ ਤਾਂ ਹੀ ਪੋਸੀਬਲ ਹੋਇਆ ਜੇ ਅਸੀਂ ਦੋਨੇ ਅਵੇਲੇਬਲ ਹੈਗੇ ਹਾਂ
1: ਹਾਂਜੀ ਅਤੇ ਵਧੀਆ ਗੱਲ ਹੈ ਜਿਸ ਤਰ੍ਹਾਂ ਇੱਦਾਂ ਹੁੰਦਾ ਕਿ ਜਦੋਂ ਬੰਦਾ ਜੋਬ ਕਰਦਾ ਨਾ ਇਹੀ ਟੈਨਸ਼ਨ ਰਹਿੰਦੀ ਹੈ ਹਾਈ ਮੇਰੀ ਸ਼ਿਫਟ ਇੰਨੀ ਆ ਜਾਂ ਮੈਨੂੰ ਲੀਵ
0: ਲੈਣੀ ਪੈਣੀ
1: ਜਾਂ ਈਵਨ ਆਪਾਂ ਜਦੋਂ ਇੰਡੀਆ ਜਾਂਦੇ ਹਾਂ ਸਾਨੂੰ ਐਨੂਅਲ ਲੀਵ ਅਪਲਾਈ ਕਰਨੀ ਪੈਂਦੀ
0: ਹੈ ਦਸੰਬਰ ਦੇ ਵਿੱਚ ਪੀਕ ਟਾਈਮ ਹੁੰਦਾ ਆਪਣਾ ਕੰਮ ਦਾ
1: ਕਈ ਵਾਰੀ ਕਈਆਂ ਨੂੰ ਅਪਰੂਵਲ ਮਿਲਦੀ ਹੈ ਨਹੀਂ ਮਿਲਦੀ ਹੁਣ ਇਹਦੇ ਵਿੱਚ ਤੁਹਾਨੂੰ ਇਹ ਟੈਨਸ਼ਨ ਨਹੀਂ ਹੈਗੀ ਨਾ
0: ਮੈਂ ਆਪਣੀ ਓਨ ਬੌਸ ਆ ਮੈਂ ਬੈਕ ਪੈਕ ਕਰਦੀ ਹਾਂ ਕਈ ਵਾਰ ਤਾਂ ਮੇਰਾ ਬੈਕ ਪੈਕ ਹੀ ਹੁੰਦਾ ਤੇ ਅਸੀਂ ਉਹੀ ਚੱਕ ਕੇ ਲੈ ਜਾਂਦੇ ਹਾਂ
1: ਆਪਣਾ ਨਹੀਂ ਵਧੀਆ ਗੱਲ ਹੈ
2: ਇਹਦੇ ਨਾਲ ਆਪਾਂ ਤੁਰਦੇ ਹਾਂ ਇੱਕ ਹੋਰ ਸੌਂਗ ਪਲੇ ਕਰ ਦਿੰਦੇ ਹਾਂ ਤੇ ਆਪਣੀ ਗੱਲਾਂ ਨੂੰ ਥੋੜ੍ਹਾ ਜਿਹਾ ਪੌਜ਼ ਦਿੰਦੇ ਹਾਂ ਐਂਡ ਉਹ ਤੋਂ ਬਾਅਦ ਆਪਾਂ ਫਿਰ ਸਵਾਲ ਜਵਾਬ ਕਰਾਂਗੇ ਹੁਣ ਮੈਂ ਰੋਜ਼ੀ ਜੀ ਦੇ ਹਸਬੈਂਡ ਨੂੰ ਵੀ ਕਹੂੰਗੀ ਕਿ ਰੈਡੀ ਹੋ ਜਾਓ ਆਪਾਂ ਤੁਹਾਨੂੰ ਵੀ ਸਵਾਲ ਦੇ ਅਟੈਕ ਕਰਨ ਲੱਗੇ ਹਾਂ
1: ਲੇਕਿਨ ਹਾਂਜੀ ਗੱਲਾਂ ਬਾਤਾਂ ਕਰਾਂਗੇ
2: ਬਿਲਕੁਲ ਤੇ

0: ਹਾਂਜੀ ਦੋਸਤੋ, ਤੁਸੀਂ ਸਾਰਿਆਂ ਨੇ ਸੁਣਿਆ ਸੁਰਮੇਦਾਨੀ ਸੌਂਗ ਇਸ ਮੂਵੀ ਸੁਰਮੇਦਾਨੀ ਸੌਂਗ ਬਾਜਰੇ ਦੇ ਸਿੱਟਾ ਮੂਵੀ ਤੋਂ। ਕਈ ਵਾਰੀ ਨਾ ਮਿਊਜ਼ਿਕ ਦੇ ਵਿੱਚ ਇੰਨਾ ਜ਼ਿਆਦਾ ਇਨਸਾਨ ਇਨਵੋਲਵ ਹੋ ਜਾਂਦਾ ਹੈ ਕਿ ਭੁੱਲ ਜਾਂਦਾ ਹੈ ਕਿ ਆਪਾਂ ਕੀ ਬੋਲਣ ਲੱਗੇ ਸੀਗੇ। ਬਹੁਤ ਵਾਰੀ ਮੇਰੇ ਨਾਲ ਤਾਂ ਹੁਣ ਇੱਦਾਂ ਹੋਣ ਲੱਗ ਪਿਆ ਵਾ, ਐਂਡ ਹਰ ਟਾਈਮ ਮੈਂ ਇਸ ਚੀਜ਼ ਨੂੰ ਬਲੇਮ ਕਰਦੀ ਹਾਂ ਆਪਣੇ ਨਿਊ ਵਾਲੇ ਮਦਰਹੁੱਡ ਫੇਜ਼ ਨੂੰ, ਕਿ ਜਦੋਂ ਤੁਸੀਂ ਨਵੇਂ ਨਵੇਂ ਮੰਮ ਬਣਦੇ ਹੋ ਤਾਂ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਫਰਗੋਟ ਹੋ ਜਾਂਦੀਆਂ। ਸੋ ਦੋਸਤੋ, ਤੁਸੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਸੀਂ ਸਾਰੇ ਟਿਊਨ ਇਨ ਕੀਤਾ ਹੈ 101.5 ਰੇਡੀਓ ਐਡਲੇਡ। ਤੁਸੀਂ ਸਾਰੇ ਸੁਣ ਰਹੇ ਹੋ ਆਪਣਾ ਮੇਲਾ, ਮੇਰੇ ਯਾਨੀ ਇਨਾਮੀਤ, ਅਤੇ ਮੇਰੇ ਨਾਲ ਪਰਮਜੀਤ ਨੇ, ਅਤੇ ਸਾਡੇ ਨਾਲ ਹੈਗੇ ਨੇ ਰੋਜ਼ੀ ਜੀ, ਜਿਹੜੇ ਅੱਜ ਦੇ ਗੈਸਟ ਨੇ, ਅਤੇ ਉਹਨਾਂ ਦੇ ਨਾਲ ਆਏ ਨੇ ਉਹਨਾਂ ਦੇ ਹਸਬੈਂਡ, ਅਤੇ ਆਪਾਂ ਉਹਨਾਂ ਦੇ ਨਾਲ ਵੀ ਕੁਛ ਗੱਲਾਂ ਬਾਤਾਂ ਕਰਦੇ ਹਾਂ। ਪਹਿਲਾਂ ਤਾਂ ਆਮ ਸੋਰੀ ਭਾਅ ਜੀ, ਮੈਂ ਤੁਹਾਨੂੰ ਪੁੱਛਣਾ ਭੁੱਲ ਗਈ ਕਿ ਤੁਹਾਡਾ ਨਾਮ ਪਲੀਜ਼ ਮੈਨਸ਼ਨ ਕਰ ਦਿਓ ਰੇਡੀਓ ਦੇ ਵਿੱਚ।
1: ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਥੈਂਕਸ ਇਨਾਮੀਤ ਅਤੇ ਪਰਮਜੀਤ ਜੀ।
0: ਨਹੀਂ ਥੈਂਕਸ ਕਾਹਦਾ,
2: ਨਹੀਂ ਨਹੀਂ ਵੈਲਕਮ ਤੁਹਾਡਾ ਸ਼ੋਅ ਦੇ ਵਿੱਚ, ਇਟਸ ਇੱਕੋ ਹੈ, ਇਟਸ ਓਕੇ। ਇਹਨਾਂ ਵਿੱਚ ਤੁਸੀਂ ਪੁੱਛਣਾ,
0: ਪਰਮਜੀਤ ਨੇ ਕੁਐਸਚਨ ਬੜਾ ਵਧੀਆ ਬਣਾ ਕੇ ਰੱਖਿਆ ਵਾ, ਅਤੇ ਆਈ ਵਾਂਟ ਪਰਮਜੀਤ ਕਿ ਤੁਸੀਂ ਪੁੱਛੋ ਹਰਪ੍ਰੀਤ ਸਿੰਘ ਜੀ ਨੂੰ ਕਿ ਆਪਣਾ ਕੀ ਕੁਐਸਚਨ ਸੀ।
2: ਹਾਂਜੀ, ਜਿਸ ਤਰ੍ਹਾਂ ਅੱਜ ਆਪਾਂ ਸਰੋਤਿਆਂ ਨੂੰ ਪਤਾ ਹੀ ਹੈ ਕਿ ਰੋਜ਼ੀ ਜੀ ਦੀ ਇੰਟਰਵਿਊ ਲਈ ਆ, ਪਰ ਜਿਸ ਤਰ੍ਹਾਂ ਕਹਿੰਦੇ ਨੇ ਕਿ ਹਰੇਕ ਕਾਮਯਾਬ ਪਰਸਨ ਦੇ ਪਿੱਛੇ ਦੂਸਰੇ ਬੰਦੇ ਦਾ ਹੱਥ ਹੁੰਦਾ ਹੀ ਆ, ਜੇ ਹਸਬੈਂਡ ਕਾਮਯਾਬ ਆ ਤਾਂ ਵਾਈਫ ਦਾ ਹੱਥ ਹੁੰਦਾ, ਜੇ ਵਾਈਫ ਕਾਮਯਾਬ ਆ ਤਾਂ ਹਸਬੈਂਡ ਦਾ। ਅਤੇ ਮੈਂ ਉਹਨਾਂ ਦੇ ਹਸਬੈਂਡ, ਰੋਜ਼ੀ ਜੀ ਦੇ ਹਸਬੈਂਡ ਹਰਪ੍ਰੀਤ ਸਿੰਘ ਜੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਲਾਈਕ ਸਪੋਰਟ ਕੀਤਾ ਆਪਣੀ ਵਾਈਫ ਨੂੰ ਇਸ ਬਿਜ਼ਨਸ ਦੇ ਬਾਰੇ, ਜਾਂ ਜਿੱਦਾਂ ਉਹਨਾਂ ਨੇ ਪ੍ਰਪੋਜ਼ਲ ਲਿਆਂਦਾ ਤੁਹਾਡੇ ਸਾਹਮਣੇ, ਅਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਸੀਗਾ?
1: ਮੈਂ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਜੇ ਕਰ ਸਕਦੇ ਹੋ, ਹੈ ਨਾ, ਪੋਜ਼ਿਟਿਵ ਚੀਜ਼ ਤਾਂ ਉਹੀ ਆ ਜਿਹੜੀ ਤੁਸੀਂ ਜੇ ਕਰ ਸਕਦੇ ਹੋ ਤਾਂ ਫਿਰ ਤੁਹਾਨੂੰ ਜਾਣਾ ਚਾਹੀਦਾ ਆ। ਅਤੇ ਪਹਿਲਾਂ ਕੋਈ ਵੀ ਇੱਕਦਮ ਕਰਨ ਦੀ ਕੋਸ਼ਿਸ਼ ਤਾਂ ਕਰ ਨਹੀਂ ਸਕਦਾ, ਉਹਨਾਂ ਨੇ ਕੁਛ ਸੁਣਿਆ ਪੜ੍ਹਿਆ ਤਾਂ ਹੁੰਦਾ ਹੀ ਹੈ।
2: ਹਾਂਜੀ,
1: ਅਤੇ ਬਾਕੀ ਵਿਦਾਊਟ ਐਕਸਪੀਰੀਅੰਸ ਤੁਸੀਂ ਕੁਛ ਵੀ ਕਹਿ ਨਹੀਂ ਸਕਦੇ ਵੀ ਮੈਂ ਅਚੀਵ ਕੀਤਾ। ਜੇ ਤੁਸੀਂ ਕੁਝ ਸਟਰਗਲ ਕਰੋਗੇ ਉਸ ਚੀਜ਼ ਦੇ ਲਈ, ਜਾਂ ਉਸ ਤੋਂ ਕੁਝ ਵਾਧਾ ਘਾਟਾ ਤਾਂ ਦੇਖਣਾ ਹੀ ਪੈਂਦਾ ਜੀ, ਅਤੇ ਉਹ ਉਦੋਂ ਬਾਅਦ ਹੀ ਪਰੂਫ ਹੁੰਦਾ ਜਦੋਂ ਤੁਸੀਂ ਉਹਦੇ ਵਿੱਚ ਇਨਵੋਲਵ ਹੁੰਦੇ ਹੋ। ਇਸ ਲਈ ਮੈਂ ਜੇ ਕਰ ਸਕਦੇ ਜ਼ਰੂਰ ਕਰਨਾ ਚਾਹੀਦਾ ਆ, ਕਿਉਂਕਿ ਹਸਬੈਂਡ ਵਾਈਫ ਇੱਕ ਘਰ ਬਣਾਉਂਦੇ ਆ ਜੀ, ਦੋਨਾਂ ਦੇ ਬਿਨਾਂ ਘਰ ਨਹੀਂ ਬਣਦਾ।
2: ਹਾਂਜੀ, ਉਹ ਤਾਂ ਹੈ।
1: ਅਤੇ ਅਸੀਂ ਕਈ ਵਾਰ ਡਾਊਟ ਕਰ ਲੈਂਦੇ ਹਾਂ ਵੀ ਸ਼ਾਇਦ ਇਹ ਘਰ ਨਾ ਖਰਾਬ ਕਰ ਦੇ, ਉਹਨਾਂ ਘਰ ਦੂਸਰਾ ਬੰਦਾ ਨਾ ਘਰ ਖਰਾਬ ਕਰ ਦੇ, ਪਰ ਕੋਈ ਵੀ ਜਿਹੜਾ ਕਪਲ ਵਾ ਇੱਦਾਂ ਨਹੀਂ ਹੁੰਦਾ, ਥੋੜ੍ਹਾ ਜਿਹਾ ਤੁਹਾਡੇ ਸੋਚ 'ਚ ਫਰਕ ਹੋ ਸਕਦਾ ਆ।
2: ਹਾਂਜੀ, ਉਹ ਤਾਂ ਸਾਰਿਆਂ ਦਾ ਹੁੰਦਾ ਹੀ ਆ,
1: ਅੰਡਰਸਟੈਂਡਿੰਗ ਦਾ ਥੋੜ੍ਹਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ।
2: ਹਾਂਜੀ,
1: ਪਰ ਜੇ ਤੁਸੀਂ ਇੱਕ ਦੂਜੇ ਨੂੰ ਸੁਣੋਗੇ, ਗੱਲ ਸ਼ੇਅਰ ਕਰੋਗੇ, ਤਾਂ ਕਪਲ ਹਮੇਸ਼ਾ ਹਾਊਸ ਬਿਲਡ ਕਰਦਾ ਆ, ਪਰਿਵਾਰ ਨੂੰ ਪ੍ਰੋਪਰ ਪਾਲ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ।
2: ਹਾਂਜੀ, ਗੱਡੀ ਦੇ ਦੋ ਪਹੀਏ ਜਿਸ ਤਰ੍ਹਾਂ ਕਹਿੰਦੇ ਕਿ ਨਾਲ ਨਾਲ ਚੱਲਦੇ, ਦੋਨੇ ਸਾਥ ਚੱਲਦੇ।
1: ਹਾਂਜੀ, ਇਸ ਲਈ ਮੈਂ ਕਿਹਾ ਜੇ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰਨਾ ਚਾਹੀਦਾ ਆ, ਅਤੇ ਤੁਹਾਡਾ ਪੋਜ਼ਿਟਿਵ ਰਿਸਪੋਂਸ ਹੀ ਉਹਨਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜੀ।
2: ਹਾਂਜੀ,
0: ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਇਹ ਵੀ ਹੈ ਕਿ ਜਦੋਂ ਹਸਬੈਂਡਸ ਵੀ ਬਹੁਤ ਵਾਰੀ ਡਿਸਾਈਡ ਕਰਦੇ ਆ ਕਿ ਆਪਣਾ ਕਰੀਅਰ ਚੇਂਜ ਕਰਦੇ ਆ, ਸਪੈਸ਼ਲੀ ਫੋਰਨ ਕੰਟਰੀਜ਼ 'ਚ ਆ ਕਰ, ਕਦੇ ਉਹ ਟਰੱਕ ਡਰਾਈਵ ਕਰ ਰਹੇ ਹੁੰਦੇ ਅਤੇ ਕਦੇ ਉਹ ਡਿਸੇਬਿਲਿਟੀ ਦਾ ਵਰਕਰ ਦੇ, ਕਦੇ ਕਿਤੇ ਹੋਰ ਗੁੱਡ ਆਫਿਸ ਜੋਬ 'ਚ ਲੱਗ ਜਾਂਦੇ ਆ, ਐਵਰੀ ਸਟੈਪ ਦੇ ਵਿੱਚ ਵਾਈਫ ਹਮੇਸ਼ਾ ਸਪੋਰਟ ਲੈ ਕੇ ਖੜੀ ਹੁੰਦੀ ਆ। ਅਤੇ ਹਸਬੈਂਡ ਕਦੇ ਇੱਦਾਂ ਐਕਚੁਅਲੀ ਦੇਖਿਆ ਜਾਵੇ ਤਾਂ ਸਾਡੇ ਸਾਰਿਆਂ ਦੇ ਮਾਇੰਡਸੈਟ ਵੀ ਇੱਦਾਂ ਆ ਕਿ ਹਸਬੈਂਡ ਨੂੰ ਵੀ ਪਤਾ ਹੀ ਹੁੰਦਾ ਕਿ ਇਹਨੇ ਹਾਂ ਹੀ ਕਰਨੀ ਆ, ਕਦੇ ਇਹ ਨਹੀਂ ਹੁੰਦਾ ਕਿ ਬਈ ਮੈਂ ਪੁੱਛਾਂ ਉਹ ਸ਼ਾਇਦ ਮਨਾ ਕਰ ਦੇਵੇ, ਬਟ ਸਾਡੇ ਵਾਈਫਸ ਨੂੰ ਜ਼ਰੂਰ ਇਹ ਹੁੰਦਾ ਹੈ। ਤਾਂ ਤੁਹਾਡੇ ਵਰਗੇ ਹਸਬੈਂਡਸ ਇਹ ਬਹੁਤ ਵਧੀਆ ਕੇਸ, ਮਤਲਬ ਇਹ ਪ੍ਰੂਵ ਕਰਦੇ ਆ, ਇੱਕ ਗੁੱਡ ਐਗਜ਼ਾਮਪਲ ਨੇ ਕਿ ਤੁਸੀਂ ਆਪਣੀ ਵਾਈਫ ਨੂੰ ਵੀ ਉੱਦਾਂ ਹੀ ਸਪੋਰਟ ਕਰੋ ਕੁਛ ਨਵਾਂ ਟਰਾਈ ਕਰਨ ਲਈ। ਅਤੇ ਜਿਹੜਾ ਤੁਹਾਡਾ ਬਿਜ਼ਨਸ ਆ, ਇਹਦੇ ਲਈ ਵੀ ਮੈਨੂੰ ਇੱਕ ਐਗਜ਼ਾਮਪਲ ਇਹ ਆ ਰਿਹਾ ਵਾ ਕਿ ਜਦੋਂ ਆਪਾਂ ਫੋਰਨ ਕੰਟਰੀ 'ਚ ਵੀ ਆਉਣਾ ਹੁੰਦਾ ਵਾ, PR ਸਟ੍ਰੇਟ ਅਵੇ ਤਾਂ ਮਿਲਦੀ ਨਹੀਂ ਹੈ, ਸਾਨੂੰ ਸਟੂਡੈਂਟ ਵੀਜ਼ਾ ਜਾਂ ਕੋਈ ਨਾ ਕੋਈ ਵੀਜ਼ਾ, ਚਾਹੇ ਸਪੋਂਸਰ ਵੀਜ਼ਾ ਲੈ ਕੇ ਆਉਣਾ ਪੈਂਦਾ। ਅਤੇ ਜਿਹੜੇ ਆਫਸ਼ੋਰ ਵੀ PR ਲੈ ਕੇ ਆਏ, ਉਹਨਾਂ ਨੇ ਉੱਥੇ ਵੀ ਉਹ ਸਟੈਪਸ ਮੈਨੇਜ ਕੀਤੇ ਆ। ਅਤੇ ਉੱਦਾਂ ਹੀ ਆਈ ਗੈਸ ਬਿਜ਼ਨਸ ਨੂੰ ਵੀ ਟਾਈਮ ਦੇਣਾ ਚਾਹੀਦਾ ਕਿ ਉਹ ਸਟੈਪਸ ਚੜੋ ਅਤੇ ਫਿਰ ਤੁਹਾਡੇ ਪਰਮਨੈਂਟ ਰੈਸੀਡੈਂਸੀ ਹੈਗੀ ਆ।
3: ਜਦੋਂ ਮੈਂ ਸ਼ੁਰੂ ਕੀਤਾ ਸੀ ਬਿਜ਼ਨਸ, ਮੈਨੂੰ ਇੱਕ ਵਾਰੀ ਇੱਕੋ ਹੀ ਕੁਐਸਚਨ ਕੀਤਾ ਸੀਗਾ ਵੀ ਤੈਨੂੰ ਲੱਗਦਾ ਵੀ ਤੂੰ ਕਰ ਲੇਂਗੀ, ਹੈ ਨਾ, ਵੀ ਤੁਸੀਂ ਕਰ ਲਉਂਗੇ। ਮੈਂ ਕਿਹਾ ਵੀ ਮੈਨੂੰ ਚਾਂਸ ਦੇ ਕੇ ਦੇਖੋ ਨਾ ਇੱਕ ਵੀ ਮੈਂ, ਬਟ ਮੈਂ ਉਹ ਚਾਂਸ ਨੂੰ ਇੱਕ ਵਧੀਆ ਮੌਕਾ ਬਣਾ ਲਿਆ ਆਪਣੀ ਜ਼ਿੰਦਗੀ ਦੇ ਵਿੱਚ। ਜੇ ਇਹ ਉਦੋਂ ਮਨਾ ਕਰ ਦਿੰਦੇ ਤਾਂ ਮੇਰੀ ਲਾਈਫ ਇਹ ਅੱਜ ਨਹੀਂ ਹੋਣੀ ਸੀਗੀ ਜਿਹੜੀ ਅੱਜ ਹੈਗੀ ਆ, ਹੈ ਨਾ।
2: ਹਾਂਜੀ,
3: ਫਿਰ ਮੈਂ ਉਹ ਸ਼ਿਫਟਾਂ ਦੇ ਚੱਕਰਾਂ ਦੇ ਵਿੱਚ ਫਸੀ ਹੋਣਾ ਸੀਗਾ। ਅਤੇ ਇਹਨਾਂ ਨੇ ਇਹਨਾਂ ਦੀ ਇੱਕ ਹਾਂ ਮੇਰੀ ਸਾਡੀ ਦੋਨਾਂ ਦੀ ਜ਼ਿੰਦਗੀ ਬਦਲਤੀ, ਅਤੇ ਈਵਨ ਸਾਡੇ ਬੱਚਿਆਂ ਦੀ ਜ਼ਿੰਦਗੀ ਵੀ ਬਦਲੀ ਹੈ ਇਹਦੇ ਨਾਲ, ਹੈ ਨਾ। ਇਹ ਮੈਨੂੰ ਇੱਥੋਂ ਇਹ ਲੱਗਦਾ ਵਾ ਵੀ ਕਈ ਸਪਾਊਸ ਜਿਹੜੇ ਆਪਣੇ ਨੇਗੇ, ਆਪਣੇ ਪਾਰਟਨਰ ਨੂੰ ਡਰ ਜਾਂਦੇ ਨੇਗੇ ਵੀ ਔਨਲਾਈਨ ਚੀਜ਼ਾਂ ਤੋਂ, ਵੀ ਹੈ ਨਾ, ਵੀ ਕਿਤੇ ਅਸੀਂ ਵੀ ਸਾਡੀ ਵਾਈਫ ਜਾਂ ਕਿਤੇ ਟਰਬਲ 'ਚ ਨਾ ਸਮਾਜ ਵਿੱਚ ਜਾਂ ਕਿਤੇ ਫਸ ਨਾ ਜਾਵੇ ਇਹੀ ਆਈ ਥਿੰਕ ਡਰ ਵਾ ਸਾਰਿਆਂ ਦੇ ਮਨ ਦੇ ਵਿੱਚ ਬਟ ਫਿਰ ਉਹ ਡਰ ਵੀ ਆਪਣੇ ਮਨ ਦਾ ਅਸੀਂ ਆਪ ਹੀ ਕੱਢਣਾ ਹੁੰਦਾ ਵਾ ਹੈ ਨਾ ਕਿਉਂਕਿ ਉਹ ਕਿਸੇ ਨੇ ਦੂਰ ਨਹੀਂ ਕਰਨਾ ਹੈਗਾ ਆ ਕੇ ਜਦੋਂ ਆਪਾਂ ਇੱਥੇ ਵੀ ਆਏ ਸੀਗੇ ਤਾਂ ਕਿਤੇ ਨਾ ਕਿਤੇ ਲੈਂਗੁਏਜ ਦਾ ਡਰ ਸੀਗਾ ਜਾਂ ਆਪਾਂ ਹੈ ਨਾ ਲੈਂਗੁਏਜ ਬੈਰੀਅਰ ਸੀਗੇ ਅਤੇ ਉਹ ਵੀ ਆਪਾਂ ਉਸ ਵੀ ਗੋ ਥਰੂ ਗਏ ਹਾਂ ਨਾ ਉਹ ਨਿਕਲੇ ਨਾ ਉਸ ਫੇਸ 'ਚੋਂ ਵੀ ਤਾਂ ਹਰੇਕ ਚੀਜ਼ ਦਾ ਟਾਈਮ ਹੁੰਦਾ ਵਾ ਹਰੇਕ ਚੀਜ਼ ਨੂੰ ਬਿਲਡਅਪ ਨੂੰ ਟਾਈਮ ਲੱਗਦਾ ਵਾ ਬਸ ਇਹੀ ਆ ਵੀ ਤੁਹਾਡੇ ਪਾਰਟਨਰ ਦੀ ਸਪੋਰਟ ਚਾਹੀਦੀ ਆ ਬਾਕੀ ਵਾਹਿਗੁਰੂ ਦੀ ਟੇਕ ਲੈ ਕੇ ਇੱਕ ਨਵੀਂ ਜ਼ਿੰਦਗੀ ਜਿਵੇਂ ਆਪਾਂ ਇੱਥੇ ਸ਼ੁਰੂ ਕੀਤੀ ਸੀਗੀ ਅਤੇ ਐਵੇਂ ਹੀ ਬਿਜ਼ਨਸ ਵਾ ਕੋਈ ਵੀ ਕੰਮ ਵਾ
1: ਅੰਡਰਸਟੈਂਡਿੰਗ ਹੁੰਦੀ ਹੈ ਜੇ ਇਹ ਬਿਜੀ ਹੁੰਦੇ ਆ ਤਾਂ ਇਹ ਬਿਜੀ ਘਰੇ ਹੀ ਹੁੰਦੇ ਨੇ ਅਤੇ ਇਹਨਾਂ ਨੂੰ ਕੌਲ ਆਉਂਦੀਆਂ ਕੁੜੀਆਂ ਪੁੱਛਦੀਆਂ ਵੀ ਬਿਜ਼ਨਸ ਅਸੀਂ ਕਿੱਦਾਂ ਅੱਗੇ ਵਧੀਏ ਅਤੇ ਹੋਰ ਤਾਂ ਕੁਛ ਨਹੀਂ ਇਹ ਕਈ ਵਾਰ ਥੋੜ੍ਹਾ ਜਿਹਾ ਜ਼ਿਆਦਾ ਬਿਜੀ ਹੋ ਜਾਂਦੇ ਆ ਵੀ ਉਹ ਬਿਜ਼ਨਸ ਕਿਉਂਕਿ ਹਰੇਕ ਕੁੜੀ ਦੀ ਇਹ ਮਤਲਬ ਡਰੀਮ ਆ ਵੀ ਮੈਂ ਘਰ ਤੋਂ ਰਹਿ ਕੇ ਆਪਣੇ ਬੱਚਿਆਂ ਨੂੰ ਦੇਖਾਂ ਆਪਣੀ ਫੈਮਿਲੀ ਨੂੰ ਅੱਗੇ ਜਾਵਾਂ ਉਹ ਸਾਨੂੰ ਵਧੀਆ ਵੀ ਲੱਗਦਾ ਜੀ ਕਿਉਂਕਿ ਮਦਰਹੁੱਡ ਦਾ ਮਤਲਬ ਵੀ ਇਹ ਹੈ ਵੀ ਆਪਣੇ ਬੱਚਿਆਂ ਨਾਲ ਟਾਈਮ ਕੱਢੀਏ ਉਹਦੇ ਜਦੋਂ ਬਿਜੀ ਹੁੰਦੀ ਆ ਮੈਂ ਕਹਿੰਦੇ ਹੁੰਦੇ ਵੀ ਇੱਕ ਚੰਗਾ ਕਰਮ ਕਰ ਰਹੀ ਆ ਇਹ ਤੇ ਅਸੀਂ ਖੁਸ਼ ਹੁੰਦੇ ਹਾਂ ਵੀ ਇਹ ਕਿਸੇ ਦਾ ਮਾੜਾ ਤਾਂ ਨਹੀਂ ਕਰ ਰਹੇ ਅਸੀਂ ਇੱਕ ਜੈਨੂਨ ਬਿਜ਼ਨਸ ਦੇ ਰਹੇ ਹਾਂ ਹੋਨੈਸਟੀ ਆ ਉਹਦੇ 'ਚ ਜੀ ਹੈ ਨਾ ਜੀ ਅਤੇ ਇਸ ਲਈ ਠੀਕ ਆ ਜੀ ਵਧੀਆ ਲੱਗਦਾ ਵੀ ਅਸੀਂ ਸਾਰਾ ਟੱਬਰ ਬੈਠੇ ਹਾਂ ਇਕੱਠੇ ਬੈਠੇ ਹੁੰਦੇ ਹਾਂ ਇਹ ਫੋਨ 'ਤੇ ਆ ਤਾਂ ਅਸੀਂ ਦੇਖ ਕੇ ਖੁਸ਼ ਹੁੰਦੇ ਵੀ ਚਲੋ ਬੱਚਿਆਂ ਨੂੰ ਹੁੰਦਾ ਵੀ ਮੰਮੀ ਆ ਹੈ ਨਾ ਜੀ ਸਾਡੀ ਵੀ ਘਰੇ ਬੈਠੇ ਆ ਅਤੇ ਵਧੀਆ ਲੱਗਦਾ ਕੋਈ ਟਰਬਲ ਸਾਨੂੰ ਆਈ ਨਹੀਂ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਇਸ ਗੱਲ ਦੀ
0: ਚਲੋ ਬਹੁਤ ਵਧੀਆ ਐਟ ਦੀ ਐਂਡ ਆਫ ਦਾ ਡੇ ਜਦੋਂ ਤੁਹਾਨੂੰ ਬਿਜ਼ਨਸ ਘਰ 'ਚ ਖੁਸ਼ੀਆਂ ਦਿੰਦਾ ਵਾ ਅਤੇ ਤੁਹਾਡੀ ਫੈਮਿਲੀ ਨੂੰ ਜੋ ਤੁਸੀਂ ਸੋਚਿਆ ਉਹ ਦੇ ਰਿਹਾ ਵਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਅਤੇ ਆਈ ਐਮ ਸ਼ੋਰ ਜਿਹੜੇ ਵੀ ਸਾਡੇ ਲਿਸਨਰਸ ਆ ਜਿਨ੍ਹਾਂ ਨੇ ਅੱਜ ਦਾ ਸ਼ੋਅ ਸੁਣਿਆ ਜੇ ਉਹ ਤੁਹਾਨੂੰ ਜੁਆਇਨ ਕਰਨਾ ਚਾਹਣਗੇ ਅਤੇ ਆਪਾਂ ਉਹਨਾਂ ਨੂੰ ਕੀ ਕਹੀਏ ਉਹ ਤੁਹਾਨੂੰ ਕਿੱਥੇ ਕਨੈਕਟ ਕਰ ਸਕਦੇ ਆ
3: ਦੇਖੋ ਜੀ ਮੇਰੀ ਵੈਬਸਾਈਟ ਹੈਗੀ ਆ www.ravinderkaur.com ਠੀਕ ਆ ਤੁਸੀਂ ਗੂਗਲ 'ਤੇ ਸਰਚ ਕਰੋਗੇ ਤਾਂ ਮੇਰੀ ਵੈਬਸਾਈਟ ਆ ਜੂਗੀ ਤੁਸੀਂ ਉੱਥੇ ਈਮੇਲ ਆਪਣਾ ਨਾਮ ਭਰ ਕੇ ਰਜਿਸਟਰ ਕਰੋਗੇ ਤਾਂ ਸਾਡੇ ਇੱਕ ਸਿਸਟਮ ਕਨੈਕਟ ਕੀਤਾ ਹੋਇਆ ਪਿੱਛੇ ਤੁਸੀਂ ਮੈਨੂੰ ਸਾਰਾ ਕੁਛ ਮੇਰੇ ਫੋਨ ਉੱਤੇ ਆ ਰਹਿਣਾ ਵਾ ਕਿਉਂਕਿ ਅੱਜ ਕੱਲ੍ਹ ਆਪਾਂ ਨਾ ਫੋਨ ਤਾਂ ਸਾਰੇ ਯੂਜ਼ ਕਰਦੇ ਹਾਂ ਕਿਉਂ ਨਾ ਆਪਣੀ ਸਕਰੋਲਿੰਗ ਨੂੰ ਆਪਾਂ ਆਪਣੀ ਅਰਨਿੰਗ ਦੇ ਵਿੱਚ ਹੈ ਨਾ ਕਰੀਏ
0: ਡੈਫੀਨੇਟਲੀ
3: ਕਿਉਂਕਿ ਜਦੋਂ ਆਪਾਂ ਰੀਲਾਂ ਦੇਖਣ ਬਹਿ ਜਾਂਦੇ ਹਾਂ ਤਾਂ ਲਾਈਨ ਲੱਗੀ ਹੋਈ ਆਉਂਦੀ ਆ ਪਤਾ ਨਹੀਂ ਲੱਗਦਾ ਘੰਟਾ ਦੋ ਘੰਟਾ ਕਿੱਥੇ ਖਰਾਬ ਹੋ ਗਏ ਅਤੇ ਇਹੀ ਆਪਾਂ ਘੰਟੇ ਦੋ ਘੰਟੇ ਨੂੰ ਆਪਾਂ ਇੰਪਲੀਮੈਂਟ ਕਰੀਏ ਅਤੇ ਤੁਸੀਂ ਮੇਰੀ ਵੈਬਸਾਈਟ 'ਤੇ ਜਾਓ ਮੈਨੂੰ ਰਜਿਸਟਰ ਕਰੋ ਇਸ www.ravinderkaur.com ਮੈਂ ਤੁਹਾਡੀ ਪੂਰੀ ਪੂਰੀ ਹੈਲਪ ਕਰੂੰਗੀ ਬਿਜ਼ਨਸ ਨੂੰ ਸੈਟਅਪ ਕਰਨ ਦੇ ਵਿੱਚ ਈਵਨ ਤੁਸੀਂ ਮੇਰੇ ਨਾਲ ਨਹੀਂ ਤੁਸੀਂ ਕਿਸੇ ਦੀ ਵੀ ਐਡ ਦੇਖਦੇ ਹੋ ਤੁਹਾਡਾ ਟਰੱਸਟ ਬਿਲਡ ਹੁੰਦਾ ਬੰਦੇ ਦੇ ਨਾਲ ਹੈ ਨਾ ਤੁਸੀਂ ਆਪਣਾ ਉਹਨਾਂ ਤੋਂ ਜਾਓ ਪੁੱਛੋ ਸਵਾਲ ਕਰੋ ਆਪਣਾ ਸਾਰਾ ਤਸੱਲੀ ਕਰੋ ਹੈ ਨਾ
0: ਅਤੇ
3: ਕੋਈ ਕੋਈ ਸਕੈਮ ਨਹੀਂ ਕੋਈ ਫਰੋਡ ਨਹੀਂ ਲਾਈਵ ਬੈਠੇ ਹਾਂ ਰੇਡੀਓ 'ਤੇ ਬੋਲ ਰਹੇ ਹਾਂ ਹੈ ਨਾ ਅਸੀਂ ਤੁਸੀਂ ਆਪਣੀ ਫੈਮਿਲੀ ਇਨਕਮ ਰਿਪਲੇਸ ਕਰ ਸਕਦੇ ਤੁਸੀਂ 5 figure ਘਰ ਤੋਂ ਅਰਨ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਜੋਬਾਂ ਦੇ ਚੱਕਰਾਂ 'ਚੋਂ ਕੱਢ ਸਕਦੇ ਹੋ ਆਪਣੇ ਬੱਚਿਆਂ ਨੂੰ ਬਿਜ਼ਨਸ ਟ੍ਰਾਂਸਫਰ ਕਰ ਸਕਦੇ ਹੋ ਕਿ ਜਿਹੜੇ ਚੱਕਰ ਵਿੱਚ ਅਸੀਂ ਫਸੇ ਹੋਏ ਸਾਡੇ ਜਵਾਕ ਨਾ ਫਸਣ ਉਹਦੇ ਵਿੱਚ ਹੈ ਨਾ
0: ਬਿਲਕੁਲ
3: ਹਾਂਜੀ
0: ਤੋ ਇਹਦੇ ਨਾਲ ਅੱਜ ਦਾ ਸ਼ੋਅ ਪਰਮਜੀਤ ਆਪਾਂ ਹੁਣ ਕਰਦੇ ਆ ਐਂਡ ਕਿਉਂਕਿ ਆਪਾਂ ਵਧੀਆ ਜਿਹਾ ਇੱਕ ਹੋਰ ਇੱਕ ਸੌਂਗ ਵੀ ਪਲੇ ਕਰਾਂਗੇ ਲੇਕਿਨ ਜਾਣ ਤੋਂ ਪਹਿਲਾਂ ਤੁਸੀਂ ਪਹਿਲਾਂ ਦੱਸੋ ਰੋਜ਼ੀ ਜੀ ਤੁਹਾਨੂੰ ਕਿਵੇਂ ਲੱਗਾ ਸਾਡੇ ਨਾਲ ਅੱਜ ਆਪਣਾ ਮੇਲਾ 'ਤੇ ਆ ਕੇ
3: ਪਹਿਲਾਂ ਤਾਂ ਬਹੁਤ ਥੈਂਕ ਯੂ ਤੁਸੀਂ ਮੈਨੂੰ ਟਾਈਮ ਦਿੱਤਾ ਆਪਣਾ ਹੈ ਨਾ ਮੇਰਾ ਮੈਨੂੰ ਸੁਣਿਆ ਮੈਂ ਜਿਹੜੀ ਚੀਜ਼ ਸੋਸ਼ਲ ਮੀਡੀਆ ਦੀ ਪਾਵਰ ਬਹੁਤ ਆ ਦੇਖੋ
0: ਹਾਂਜੀ
3: ਅੱਜ ਦੇ ਟਾਈਮ ਦੇ ਵਿੱਚ ਅਤੇ ਮੈਨੂੰ ਤੁਹਾਡੇ ਸ਼ੋਅ ਦੇ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਮੈਨੂੰ ਲੱਗਿਆ ਵੀ ਜਿਹੜੀ ਗੱਲ ਮੈਂ ਆਪਣੇ ਪੇਜ ਤੋਂ ਨਹੀਂ ਕਹਿ ਸਕਦੀ ਸੀ ਜਿਹੜਾ ਮੇਰਾ ਪੇਜ ਬਣਿਆ ਫੇਸਬੁੱਕ ਦੇ ਉੱਤੇ ਮੈਂ ਇੱਥੇ ਆ ਕੇ ਉਹ ਗੱਲ ਕੀਤੀ ਆ ਕਿਉਂਕਿ ਮੈਂ ਬਿਲਕੁਲ ਸ਼ਾਇ ਕੁੜੀ ਸੀਗੀ ਮੈਂ ਇੰਨੀ ਕੋਨਫੀਡੈਂਟ ਵਾਲੀ ਨਹੀਂ ਸੀ ਇਸ ਬਿਜ਼ਨਸ ਨੇ ਮੈਨੂੰ ਇਹ ਚੀਜ਼ ਦਿੱਤੀ ਆ ਮੈਂ ਆ ਕੇ ਇੱਥੇ ਬੋਲ ਸਕਾਂ ਜਿਹੜੀ ਅੱਜ ਹੈ ਨਾ
0: ਬਿਲਕੁਲ
3: ਮੈਂ ਤੁਸੀਂ ਮੇਰੇ ਪੇਜ ਵੀ ਦੇਖੋਗੇ ਮੇਰਾ ਰਵਿੰਦਰ ਕੌਰ ਡਿਜੀਟਲ ਬਿਜ਼ਨਸ ਕੋਚ ਦਾ ਪੇਜ ਆ ਫੇਸਬੁੱਕ ਦੇ ਉੱਤੇ ਮੈਂ ਬਹੁਤ ਘੱਟ ਲਾਈਵ ਹੁੰਦੀ ਹਾਂ ਮੈਂ ਬਹੁਤ ਘੱਟ ਆਪਣੀ ਵੀਡੀਓਜ਼ ਪਾਉਂਦੀ ਹਾਂ ਹੈ ਨਾ ਅਤੇ ਮੈਨੂੰ ਅੱਜ ਇੱਥੇ ਆ ਕੇ ਤੁਸੀਂ ਮੈਨੂੰ ਸੁਣਨ ਦਾ ਤੁਸੀਂ ਮੈਨੂੰ ਸੁਣਿਆ ਆ ਕੇ ਇੱਥੇ ਹੈ ਨਾ ਅਤੇ ਮੈਂ ਆਪਣੀ ਗੱਲ ਕਹਿ ਸਕੀ ਲੋਕਾਂ ਤੱਕ ਮੈਨੂੰ ਬਹੁਤ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਇਨਵੀਟੇਸ਼ਨ ਦਿੱਤਾ ਅਤੇ ਸਾਰਿਆਂ ਨੂੰ ਕਹਿੰਦੀ ਹਾਂ ਇਹੋ ਜਿਹੇ ਸ਼ੋਅ ਇੱਦਾਂ ਦੇ ਪੰਜਾਬੀ ਸ਼ੋਅ ਜ਼ਰੂਰ ਜ਼ਰੂਰ ਸੁਣਿਆ ਕਰੋ ਕਿਉਂਕਿ ਇਹਦੇ ਨਾਲ ਆਪਣੀ ਵਾਈਬਸ ਚੇਂਜ ਹੁੰਦੀਆਂ ਨੇ
0: ਹਾਂਜੀ
3: ਅਤੇ ਤੁਸੀਂ ਵਧੀਆ ਵਧੀਆ ਗਾਣੇ ਸੁਣਾਉਂਦੇ ਹੋ ਜਦੋਂ ਉਹ ਤਾਂ ਫਿਰ ਤੁਹਾਨੂੰ ਪਤਾ ਹੋਰ ਸੋਹਣੇ ਅਤੇ ਸੁਹਾਗਾ ਹੋ ਜਾਂਦਾ ਜੀ
0: ਜੀ ਡੈਫੀਨੇਟਲੀ ਇਸੇ ਤਰ੍ਹਾਂ ਆਪਾਂ ਦੁਬਾਰਾ ਇਹਨਾਂ ਨੂੰ ਲੈ ਕੇ ਆਵਾਂਗੇ ਬਹੁਤ ਸਾਰੀ ਗੱਲਾਂ ਕਰਾਂਗੇ
2: ਹਾਂਜੀ ਦੋਸਤੋ ਤੁਸੀਂ ਅੱਜ ਸੁਣਿਆ ਰੇਡੀਓ ਐਡੀਲੇਟ ਆਪਣਾ ਮੇਲਾ ਮੇਰੇ ਨਾਲ ਜਾਨ ਕਿ ਪਰਮਜੀਤ ਦੇ ਨਾਲ ਅਤੇ ਇਨਾਮੀਤ ਦੇ ਨਾਲ ਅਸੀਂ ਫਿਰ ਅਗਲੇ ਮਹੀਨੇ ਆਵਾਂਗੇ ਕੋਈ ਨਾ ਕੋਈ ਕੋਈ ਗੈਸਟ ਨੂੰ ਲੈ ਕੇ ਜਿਨ੍ਹਾਂ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਹੋਪਫੁਲੀ ਤੁਹਾਨੂੰ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਏਗੀ ਤੇ ਕੁਝ ਤੁਹਾਨੂੰ ਗਾਈਡੈਂਸ ਮਿਲੀ ਹੋਏਗੀ ਰੋਜ਼ੀ ਜੀ ਦੇ ਬਿਜ਼ਨਸ ਤੋਂ ਜਿਹੜਾ ਵੀ ਕੋਈ ਜੁਆਇਨ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੀ ਈਮੇਲ ਦਿੱਤੀ ਆ ਤੇ ਉਹ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ ਜਾਂ ਰੇਡੀਓ ਐਡੀਲੇਟ ਨੂੰ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਰਾਹੀਂ ਤੁਹਾਨੂੰ ਉਹਨਾਂ ਦਾ ਨੰਬਰ ਪ੍ਰੋਵਾਈਡ ਕਰਾਂਗੇ
0: ਡੈਫੀਨੇਟਲੀ ਇਹਦੇ ਨਾਲ ਸਾਨੂੰ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਜਲਦ ਹੀ ਦੁਬਾਰਾ ਮਿਲਾਂਗੇ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਗਲੇ ਟਾਈਮ ਮਿਲਾਂਗੇ ਐਂਡ ਦੇ ਵਿੱਚ ਇੱਕ ਗੀਤ ਸੁਣੋ ਪਿਆਰਾ ਜਿਹਾ ਤੇ
0: ਐਂਡ ਥੈਂਕ ਯੂ ਵਨਸ ਅਗੇਨ ਰੋਜ਼ੀ ਜੀ
3: ਤੇ
0: ਹਰਪ੍ਰੀਤ ਭਾਜੀ ਨੂੰ ਵੀ
1: ਹਰਪ੍ਰੀਤ